ਵਾਹਿਗੁਰੂ ਵਾਹਿਗੁਰੂ।

ਸੁਣ ਵੱਡਾ ਆਖੇ ਸਭ ਕੋਏ, ਕੇਵਡ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣੈ ਤੇਰਾ ਕੀਤਾ ਕੇਵਲ ਚੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰ ਹਾਈ। ਕਹਿਣ ਨਾ ਜਾਈ ਤੇਰੀ ਤਿਲ ਵਡਿਆਈ, ਸਭ ਸਤ ਸਭ ਤਪ ਸਭ ਚੰਗਿਆਈਆ, ਸਿੱਧਾ ਪੁਰਖਾ ਕੀਆ ਵਡਿਆਈਆ। ਤੁਧ ਬਿਨ ਸਿੱਧੀ ਕਿਨੈ ਨਾ ਪਾਈਆ, ਕਰਮ ਮਿਲੈ ਨਾ ਹੀ ਠਾਕ ਰਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੂੰ ਦੇਹੇ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਨਹਾਰਾ। ਆਸਾ ਮਹੱਲਾ ਪਹਿਲਾ, ਆਖਾ ਜੀਵਾ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਓ। ਸਾਚੇ ਨਾਮ ਕੀ ਲਾਗੈ ਭੁੱਖ, ਉਤ ਭੁੱਖੈ ਖਾਏ ਚਲੀਐ ਦੁੱਖ। ਸੋ ਕਿਉ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਏ ਰਹਾਉ।

ਸਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰੈ ਹੈ ਤੇ ਕਮਜਾਤ ਨਾਨਕ ਨਾਵੈ ਬਾਜ ਸਨਾਤ ਰਾਗ ਗੂਜਰੀ ਮਹੱਲਾ ਚੌਥਾ ਹਰ ਕੇ ਜਨ ਸਤ ਗੁਰ ਸਤ ਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮਰੀ ਰਹਿਰਾਸ ਰਹਾਉ ਹਰ ਜਨ ਕੇਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਤੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੂਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤ ਵਹਿ ਉਦਮ ਜਾ ਆਹਰ ਹਰ ਜੀਓ ਪਰਿਆ ਸੈਲ ਪੱਥਰ ਮਹਿ ਜੰਤ ਉਪਾਏ ਤਾਕਾ ਰਿਜਕ ਆਗੈ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ

ਮਨ ਭਉ ਕਰਿਆ। ਊੜੇ ਊੜ ਆਵੈ ਸੈ ਕੋਸਾ, ਤਿਸ ਪਾਛੈ ਵਿਚਰੇ ਸ਼ਰਿਆ। ਤਿਨ ਕਵਨ ਖਲਾਵੈ ਕਵਨ ਚੁਗਾਵੈ।

ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ, ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ

ਤੁਧ ਜੀ ਜਨ ਨਾਨਕ ਤਿੰਨ ਕੁਰਬਾਣਾ ਹਰ ਧਿਆਵੈ ਹੈ ਹਰ ਧਿਆਵੈ ਹੈ ਤੁਧ ਜੀ ਸੇ ਜਨ ਜੁਗ ਮਹਿ ਸੁਖਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿੰਨ ਟੂਟੀ ਜਮਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ।

ਸਭਨੀ ਧਿਆਇਆ ਜਿਸਨੋਂ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਉ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾ ਹੈ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ ਜਿਸਨੋਂ ਤੂੰ ਜਾਣਾਏ ਹੈ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ

ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ ਭਵ ਜਲ ਤਰਨ ਕੈ

ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਚੌਪਈ ਪੁਨਰਾਸ਼ਿਸ਼ ਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ ਪੋਹ ਪੁਨ ਬ੍ਰਿਸ਼ਟ ਜਗਨ ਤੇ ਭਈ

ਕਾਲ ਪਾਏ ਬ੍ਰਹਮਾ ਅਵਤਰਾ, ਕਾਲ ਪਾਏ ਸ਼ਿਵਜੂ ਅਵਤਰਾ, ਕਾਲ ਪਾਏ ਕਰ ਵਿਸ਼ਨੂੰ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸਾ।

ਭਵ ਆਵ ਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿੱਖ ਸੰਘਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣਕਾਤਾ ਜੇ ਅਸਤੋ

ਜੋ ਕਲ ਕੋ ਇੱਕ ਵਾਰ ਧਿਆ ਹੈ, ਤਾਂ ਕਿ ਕਾਲ ਨਿਕਟ ਨਹਿ ਐ ਹੈ, ਰੱਛਾ ਹੋਏ ਤਾਂ ਹੀ ਸਭ ਕਾਲਾ, ਦੁਸ਼ਟ ਅਰਿਸ਼ਟ ਟਰੈ ਤਤਕਾਲਾ।

ਏਕ ਨਾ ਮਾਨਿਓ। ਸਿਮ੍ਰਿਤ ਸ਼ਾਸਤ੍ਰ ਵੇਦ ਸਵੈ ਬਹੁ ਭੇਦ ਕਹੈ, ਹਮ ਏਕ ਨਾ ਜਾਨਿਓ।

ਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ।

ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨਕੈ ਮਨ ਵਸਿਆ, ਵਾਜੇ ਸ਼ਬਦ ਘਨੇਰੇ। ਕਹੈ ਨਾਨਕ ਸੱਚੇ ਸਾਹਿਬ, ਕਿਆ ਨਾਹੀ ਘਰ ਤੇਰੈ, ਸਾਚਾ ਨਾਮ ਮੇਰਾ ਆਧਾਰੋ। ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆ, ਕਰ ਸ਼ਾਂਤ ਸੁਖ ਮਨਿਆਏ ਵਸਿਆ, ਜਿਨ ਇੱਛਾ ਸਭ ਪੁਜਾਈਆ। ਸਦਾ ਕੁਰਬਾਨ ਕੀਤਾ ਗੁਰੂ ਵਿਟੋ ਹੋ, ਜਿਸ ਦੀਆ ਇਹ ਵਡਿਆਈਆ। ਕਹੈ ਨਾਨਕ ਸੁਣਹੋ ਸੰਤੋ ਹੋ, ਸ਼ਬਦ ਧਰਹੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਧੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰ ਕਹਿ ਲਾਗੇ। ਕਹੈ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ।

ਮੁੰਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਅਧਾਰੋ। ਜੇ ਕੋ ਖਾਵੈ ਜੇ ਕੋ ਕੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰੱਖ ਉਰਧਾਰੋ। ਤਮ ਸੰਸਾਰ ਚਰਨ ਲਗ ਤਰੀਐ, ਸਭ ਨਾਨਕ ਬ੍ਰਹਮ ਪਸਾਰੋ।

ਪੌੜੀ ਤਿੱਥੈ ਤੂੰ ਸਮਰੱਥ, ਜਿੱਥੈ ਕੋਈ ਨਾਹੀ ਉੱਥੈ ਤੇਰੀ ਰੱਖ, ਅਗਨੀ ਉਦਰ ਮਾਹੇ ਸੁਣ ਕੇ

ਸਲੋਕ ਮਹੱਲਾ ਪੰਜਵਾਂ ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਉ ਨੇਤਰੀ।

ਕਹੁ ਨਾਨਕ ਕਿਰਪਾ ਕਰੇ ਜਿਸਨੂੰ ਇਹ ਵੱਥ ਦੇ ਜਗ ਮਹਿ ਉੱਤਮ ਕਾਢੀਐ ਹੈ ਵਿਰਲੇ ਕੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਤਿ ਸੰਗਤ ਜੀ, ਸਤਿਗੁਰੂ ਜੀ ਦੇ ਪਾਵਨ ਪਵਿੱਤਰ ਸਥਾਨਾਂ 'ਤੇ ਹੁਣ ਰੋਜ਼ਾਨਾ ਦੀ ਤਰ੍ਹਾਂ ਲੜੀਵਾਰ ਕਥਾ ਵਿਚਾਰ ਪ੍ਰਾਰੰਭ ਹੁੰਦੀ ਹੈ। ਅੱਜ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਦੀ ਕਥਾ ਵਿਚਾਰ ਆਪਾਂ ਪ੍ਰਾਰੰਭ ਕਰਨੀ ਹੈ। ਸਤਿਗੁਰੂ ਸਾਹਿਬ ਜੀ ਕਿਰਪਾਲਤਾ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜਿਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗੁਣ ਹਮਾਰੇ ਦਇਆ ਕਰਹੋ ਕਿਛੁ ਮੇਹਰ ਉਪਾਵਹੋ ਡੁੱਬਦੇ ਪੱਥਰ ਤਾਰੇ ਜੀਅੜਾ ਅਗਨ ਬਰਾਬਰ ਤਪੈ ਪੀਤਰ ਵਗੈ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਣੈ

ਸਿਰਸਾਹੰਦ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾਂ ਦਾ ਵਿਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਏਮਾਨ ਸਤਸੰਗੀ ਜਨੋ, ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਹੋਈ ਹੈ। ਦਾਤਾਰ ਸਤਿਗੁਰਾਂ ਨੇ ਸੰਧਿਆ ਸਮੇਂ ਦੇ ਦੀਵਾਨਾਂ ਵਿੱਚ ਸਾਨੂੰ ਸਾਰਿਆਂ ਨੂੰ ਆਪਣੀ ਹਜ਼ੂਰੀ ਵਿੱਚ ਬੈਠਣ ਦਾ ਸਮਾਂ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨਾਂ 'ਤੇ ਜੋ ਨਿਰੰਤਰ ਹੀ ਗੁਰੂ ਸ਼ਬਦ ਵਿਚਾਰ ਦੀ ਪ੍ਰਾਰੰਭਤਾ ਹੁੰਦੀ ਹੈ, ਅੱਜ ਦਾ ਜੋ ਪਾਵਨ ਉਪਦੇਸ਼ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਦਰਜ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਅੰਗ 262 ਪਰ ਸੁਸ਼ੋਭਿਤ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਤਿਗੁਰੂ ਜੀ ਦੀ ਉਚਾਰਨ ਕੀਤੀ ਪਾਵਨ ਬਾਣੀ ਸੁਖਮਨੀ ਸਾਹਿਬ ਜੀ ਦੇ ਸਿਰਲੇਖ ਅਧੀਨ ਦਰਜ ਗੌੜੀ ਰਾਗ ਵਿੱਚ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ। ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਸ ਪਾਵਨ ਬਾਣੀ ਵਿੱਚ ਜੋ ਉਪਦੇਸ਼ ਕੀਤਾ, ਕਿਵੇਂ ਇਹ ਬਾਣੀ ਉਚਾਰਨ ਕੀਤੀ ਗਈ, ਕਿੱਥੇ ਇਹ ਬਾਣੀ ਦਾ ਉਚਾਰਨ ਹੋਇਆ ਅਤੇ ਕਿਸ ਪ੍ਰਥਾਏ ਹੋਇਆ, ਉਹ ਸਾਰਾ ਨਿਰਣਾ ਆਪ ਜੀ ਦੇ ਸਨਮੁੱਖ ਰੱਖਣ ਦਾ ਯਤਨ ਕਰਾਂਗੇ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਨ, ਪਾਵਨ ਗੁਰਮਤ ਗੁਰਬਾਣੀ ਗੁਰਸ਼ਬਦ ਵਿਚਾਰ ਸਤਿਗੁਰੂ ਦੇ ਆਪ ਤਰਸ ਕਰਕੇ ਕਰਵਾ ਲੈਣ,

ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਗਈ ਇਹ ਪਾਵਨ ਬਾਣੀ ਸੁਖਮਨੀ ਸਾਹਿਬ ਜੀ ਦੇ ਸਿਰਲੇਖ ਅਧੀਨ ਦਰਜ ਹੈ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਸ ਪਾਵਨ ਬਾਣੀ ਵਿੱਚ 24 ਸਲੋਕ ਅਤੇ 24 ਅਸ਼ਟਪਦੀਆਂ ਉਚਾਰਨ ਕੀਤੀਆਂ। ਅਸ਼ਟਪਦੀ ਦਾ ਅਰਥ ਹੈ ਕਿ 8 ਪਦਿਆਂ ਵਾਲੀ। ਜਦੋਂ ਤੁਸੀਂ ਸੁਖਮਨੀ ਸਾਹਿਬ ਜੀ ਦੇ ਦਰਸ਼ਨ ਕਰਦੇ ਹੋ ਤੇ ਇਹਦੇ ਵਿੱਚ 8 ਪਦੇ ਆਉਂਦੇ ਨੇ ਜੋ 10-10 ਪੰਕਤੀਆਂ ਦਾ ਇੱਕ ਪਦਾ ਸਾਡੇ ਸਨਮੁਖ ਮਹਾਰਾਜ ਜੀ ਨੇ ਸੁਸ਼ੋਭਿਤ ਕੀਤਾ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਗੌੜੀ ਰਾਗ ਦੇ ਵਿੱਚ ਇਹਨੂੰ ਉਚਾਰਨ ਕੀਤਾ। ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 262 ਤੋਂ ਆਰੰਭ ਹੁੰਦੀ ਹੈ ਔਰ 296 ਅੰਗ ਪਰ ਇਹਦੀ ਸੰਪੂਰਨਤਾ ਹੈ। ਸਤਿਗੁਰੂ ਮਹਾਰਾਜ ਜੀ ਦੀ ਇਸ ਪਾਵਨ ਬਾਣੀ ਨੂੰ ਉਚਾਰਨ ਕਰਨ ਵਾਲਾ ਅਸਥਾਨ ਅਤੇ ਇਹ ਉਚਾਰਨ ਕਦੋਂ ਕੀਤੀ ਗਈ? ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜਿਸ ਵਕਤ ਆਪ ਕਿਰਪਾ ਕਰਕੇ ਰਾਮਸਰ ਸਾਹਿਬ ਜੀ ਦੇ ਅਸਥਾਨਾਂ ਦੇ ਉੱਪਰ ਬਿਰਾਜਮਾਨ ਸਨ, ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਦੇ ਕੋਲ ਬਾਬਾ ਬੁੱਢਾ ਸਾਹਿਬ ਅਤੇ ਭਾਈ ਗੁਰਦਾਸ ਸਾਹਿਬ ਕੁਝ ਬ੍ਰਹਮ ਗਿਆਨੀ ਅਵਸਥਾ ਦੇ ਵਿੱਚ ਮਹਾਤਮਾ ਗੁਰਸਿੱਖ ਅਭਿਆਸੀ ਮਹਾਰਾਜ ਜੀ ਦੇ ਕੋਲ ਗਏ। ਸਤਿਗੁਰੂ ਕੋਈ ਐਸਾ ਉਪਦੇਸ਼ ਉਚਾਰਨ ਕਰੋ ਜੋ ਦਿਨ ਵਿੱਚ ਲਏ ਜਾਂਦੇ 24,000 ਸਵਾਸਾਂ ਦੀ ਸਫਲਤਾ ਦਾ ਪ੍ਰਤੀਕ ਹੋਵੇ, ਜਿਹਦੇ ਵਿੱਚ ਇਹ ਸਾਰੀ ਦੇਹ ਦੇ ਭੇਦ ਹੋਣ ਅਤੇ ਮਨੁੱਖ ਦਾ ਜੀਵਨ ਸੰਸਾਰ ਤੋਂ ਨਿਰੰਕਾਰ ਤੱਕ ਕਿਵੇਂ ਪਹੁੰਚ ਸਕੇ। ਆਪ ਜੀ ਕਿਰਪਾ ਕਰੋ, ਜਿਵੇਂ 24 ਘੰਟੇ ਹਨ 8 ਪਹਿਰਾਂ ਦੇ ਵਿੱਚ, ਅਤੇ ਤੁਸੀਂ ਕਿਰਪਾ ਕਰਕੇ ਇਹਨਾਂ 24 ਘੰਟਿਆਂ ਨੂੰ 8 ਪਹਿਰਾਂ ਨੂੰ ਸਫਲ ਕਰਨ ਵਾਲਾ ਇੱਕ ਉਪਦੇਸ਼ ਜਿਹੜਾ ਸਿੱਖ ਆਪਣੇ ਨੇਮ ਦੇ ਵਿੱਚ ਉਹਨੂੰ ਭਰਪੂਰ ਰੱਖੇ, ਉਹ ਕਿਰਪਾ ਕਰਕੇ ਉਹ ਉਪਦੇਸ਼ ਆਪ ਜੀ ਬਖਸ਼ਿਸ਼ ਕਰੋ। ਅੱਜ ਵੀ ਜਿੱਥੇ ਮੰਜੀ ਸਾਹਿਬ ਜੀ ਦਾ ਸਥਾਨ ਬੇਰੀ ਮੌਜੂਦ ਹੈ, ਅੱਜ ਵੀ ਉੱਥੇ ਜਿੱਥੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ, ਕਿਉਂਕਿ ਜਦੋਂ ਤੁਸੀਂ ਗੁਰਦੁਆਰਾ ਰਾਮਸਰ ਸਾਹਿਬ ਜਾਓਗੇ ਨਾ, ਤਾਂ ਸਰੋਵਰ ਦੇ ਬਿਲਕੁਲ ਨਾਲ ਹੀ ਉਹ ਅਸਥਾਨ ਬਣਿਆ ਹੋਇਆ ਜਿੱਥੇ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਗੁਰਸਿੱਖਾਂ ਦੀ ਬੇਨਤੀ ਨੂੰ ਮੰਨਦਿਆਂ ਹੋਇਆਂ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਉਚਾਰਨ ਕੀਤੀ। ਗੁਰਦੁਆਰਾ ਰਾਮਸਰ ਸਾਹਿਬ ਜੀ ਦੇ ਅਸਥਾਨਾਂ ਦੇ ਉੱਪਰ ਬੈਠਿਆਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਸ ਪਾਵਨ ਬਾਣੀ ਦੀ ਆਰੰਭਤਾ ਕੀਤੀ। ਇੱਥੇ ਫਿਰ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇੱਥੇ ਬਖਸ਼ਿਸ਼ ਕੀਤੀ ਗੌੜੀ ਰਾਗ ਦੇ ਵਿੱਚ, ਗੌੜੀ ਸੁਖਮਨੀ ਮਹੱਲਾ ਪੰਜਵਾਂ। ਪੰਚਮ ਗੁਰਦੇਵ ਆਰੰਭ ਕਰਦੇ ਹਨ ਸਲੋਕ, ਪਿੰਗੁਲ ਦੇ ਅਨੁਸਾਰ ਸਲੋਕ ਸਵੈ ਲੋਕ ਦੀ ਪ੍ਰਾਪਤੀ ਕਰਾਉਣ ਵਾਲਾ ਸਾਧਨ। ਆਰੰਭਤਾ ਹੈ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਇੱਕ ਦਾ ਅਰਥ ਹੈ ਇਹ ਇੱਕ ਮੈਥ ਵਿੱਚੋਂ ਹਿਸਾਬ ਵਿੱਚੋਂ ਲਿਆ ਗਿਆ ਜਿਹਦੇ ਅਰਥ ਨੂੰ ਤਬਦੀਲ ਨਹੀਂ ਕੀਤਾ ਜਾ ਸਕਦਾ। ਇੱਕ ਦਾ ਮਤਲਬ ਕੇਵਲ ਇੱਕ ਹੈ, ਕਿਉਂਕਿ ਸਮੇਂ ਅਨੁਸਾਰ ਭਾਸ਼ਾਵਾਂ ਦੇ ਵਿੱਚ ਵੀ ਇੱਕ ਲਿਖਿਆ ਜਾ ਸਕਦਾ ਸੀ, ਈੜੀ ਨੂੰ ਸਿਹਾਰੀ ਅਤੇ ਕੱਕਾ ਇੱਕ ਲਿਖਿਆ ਜਾ ਸਕਦਾ ਸੀ, ਜਾਂ ਈੜੀ ਨੂੰ ਸਿਹਾਰੀ ਅਤੇ ਕੱਕੇ ਨੂੰ ਔਂਕੜ ਵੀ ਇੱਕ ਲਿਖਿਆ ਜਾ ਸਕਦਾ ਸੀ। ਈੜੀ ਨੂੰ ਸਿਹਾਰੀ ਅਤੇ ਕੱਕੇ ਨੂੰ ਸਿਹਾਰੀ ਇੱਕ ਵੀ ਲਿਖਿਆ ਜਾ ਸਕਦਾ ਸੀ। ਹੋ ਸਕਦਾ ਸੀ ਵੀ ਈੜੀ ਨੂੰ ਇੱਕ ਲਾਂ ਪਾ ਕੇ ਕੱਕੇ ਨੂੰ ਔਂਕੜ ਇੱਕ ਵੀ ਲਿਖਿਆ ਜਾ ਸਕਦਾ ਸੀ, ਪਰ ਕਿਉਂ ਨਹੀਂ ਲਿਖਿਆ ਗਿਆ? ਕਿਉਂਕਿ ਅੱਖਰੀ ਅਰਥ ਤਬਦੀਲ ਕੀਤੇ ਜਾ ਸਕਦੇ ਹੁੰਦੇ। ਈੜੀ ਦੀ ਜਿਹੜੀ ਸਿਹਾਰੀ ਭਾਵ ਕਿ ਈੜੀ ਨੂੰ ਲੱਗੀ ਮਾਤਰਾ ਦੇ ਅਰਥ ਹੋਰ ਕੀਤੇ ਜਾ ਸਕਦੇ, ਈੜੀ ਦੇ ਅਰਥ ਹੋਰ, ਕੱਕੇ ਦੇ ਅਰਥ ਹੋਰ ਕੀਤੇ ਜਾ ਸਕਦੇ, ਪਰ ਜਦੋਂ
ਇੱਕ ਸ਼ਬਦ ਹਿਸਾਬ ਵਿੱਚ ਆਏਗਾ ਅਤੇ ਉਹਦਾ ਅਰਥ ਹੈ ਇੱਕ, ਅਤੇ ਇੱਕ ਸ਼ਬਦ ਵਰਤਿਆ ਕਿਹਦੇ ਵਾਸਤੇ ਹੈ? ਇੱਕ ਸ਼ਬਦ ਵਰਤਿਆ ਹੈ ਮਹਾਰਾਜ ਜੀ ਨੇ ਓਅੰਕਾਰ ਵਾਸਤੇ, ਭਾਵ ਓਅੰਕਾਰ ਕੌਣ ਹੈ? ਓਅੰਕਾਰ ਦਾ ਅਰਥ ਕਿ ਉਹ ਨਿਰੰਕਾਰ ਅਦੁੱਤੀ ਜਿਹਦੇ ਤੋਂ ਸੰਸਾਰ ਦੀ ਉਤਪੱਤੀ ਪ੍ਰਤਪਾਲਣਾ ਅਤੇ ਨਾਸ਼ ਹੋ ਰਿਹਾ ਹੈ, ਜਿਹਦੇ ਤੋਂ ਜੀਵ ਜਨਮ ਲੈ ਰਹੇ ਨੇ ਉਹਨਾਂ ਦੀ ਪ੍ਰਤਪਾਲਣਾ ਹੋ ਰਹੀ ਹੈ ਅਤੇ ਮੌਤ ਪ੍ਰਗਟ ਹੋ ਰਹੀ ਹੈ। ਇਸ ਗੱਲ ਦਾ ਨਿਰਣਾ ਆਪ ਜੀ ਨੇ ਖਿਆਲ ਵਿੱਚ ਰੱਖਣਾ ਕਿ ਕਰਤਾ ਪੁਰਖ ਹੈ ਜਿਹਦੇ ਤੋਂ ਇਹ ਸਾਰੀ ਦੀ ਸਾਰੀ ਸ੍ਰਿਸ਼ਟੀ ਪੈਦਾ ਹੋ ਰਹੀ। ਜੀਵ ਚਾਰ ਖਾਣੀਆਂ ਨੇ, ਚਾਰ ਖਾਣੀਆਂ ਦੇ ਵਿੱਚ ਅੰਡਜ, ਜੇਰਜ, ਸੇਤਜ, ਉਤਪੁਜ। ਅੰਡਜ ਦਾ ਅਰਥ ਆਂਡਿਆਂ ਤੋਂ ਪੈਦਾ ਹੋਣ ਵਾਲੇ ਜੀਵ, ਜੇਰਜ ਦਾ ਅਰਥ ਜੇਰ ਤੋਂ ਪੈਦਾ ਹੋਣ ਵਾਲੇ ਵਿਅਕਤੀ ਜਿਵੇਂ ਪਸ਼ੂ ਆਦਿਕ, ਇਨਸਾਨ ਆਦਿਕ। ਉਸ ਤੋਂ ਬਾਅਦ ਸੇਤਜ, ਪਸੀਨੇ ਤੋਂ ਪੈਦਾ ਹੋਣ ਵਾਲੇ, ਅਤੇ ਉਤਪਜ ਜਿਹੜੇ ਹਨ, ਉਤਪੁਜ ਦਾ ਅਰਥ ਬਨਸਪਤੀ ਤੋਂ ਪੈਦਾ ਹੋਣ ਵਾਲੇ ਜੀਵ। ਇਹ ਚਾਰ ਖਾਣੀਆਂ ਨੇ, ਚਾਰੇ ਖਾਣੀਆਂ ਰਾਹੀਂ ਜੀਵ ਪੈਦਾ ਹੋ ਰਹੇ, ਅਤੇ ਇਹਨਾਂ ਜੀਵਾਂ ਦੀ ਕਰਤੇ ਪੁਰਖ ਵੱਲੋਂ ਉਤਪੱਤੀ ਅਤੇ ਪ੍ਰਤਪਾਲਣਾ ਅਤੇ ਵਿਨਾਸ਼ ਇੱਕ ਨਿਰੰਕਾਰ ਤੋਂ ਹੀ ਹੋ ਰਿਹਾ। ਇੱਕ ਸ਼ਬਦ ਕਿਉਂ ਲਿਖਿਆ? ਕਿਉਂਕਿ ਆਪਾਂ ਜਦੋਂ ਡੂੰਘਾਈ ਵਿੱਚ ਜਾਂਦੇ ਹਾਂ ਤਾਂ ਇੱਕ ਸ਼ਬਦ ਮਹਾਰਾਜ ਨੇ ਇਸ ਕਰਕੇ ਸੁਚੇਤ ਕਰਕੇ ਸਾਨੂੰ ਸਮਝਾਇਆ ਸੀ ਕਿਉਂਕਿ ਪੁਰਾਤਨ ਸਮੇਂ ਵਿੱਚ ਤਿੰਨ ਦਾ ਸਿਧਾਂਤ ਚੱਲਦਾ ਸੀ। ਤਿੰਨ ਦਾ ਸਿਧਾਂਤ ਇਸ ਪ੍ਰਕਾਰ ਕਿ ਪੈਦਾ ਕਰਨ ਵਾਲਾ ਹੋਰ, ਪ੍ਰਤਪਾਲਣਾ ਕਰਨ ਵਾਲਾ ਹੋਰ, ਅਤੇ ਮੌਤ ਦੇਣ ਵਾਲਾ ਹੋਰ ਮੰਨਿਆ ਜਾਂਦਾ ਸੀ। ਉਹਦੇ ਵਿੱਚ ਸਨਾਤਨ ਮਤ ਮੰਨਦਾ ਸੀ ਕਿ ਜਨਮ ਦੇਣ ਵਾਲਾ ਬ੍ਰਹਮਾ, ਪ੍ਰਤਪਾਲਣਾ ਕਰਨ ਵਾਲਾ ਵਿਸ਼ਨੂੰ, ਅਤੇ ਅਖੀਰ ਮੌਤ ਦੇਣ ਵਾਲਾ, ਲਿਖਤ ਕਰਨ ਵਾਲਾ, ਲੇਖਾ ਪੁੱਛਣ ਵਾਲਾ ਭਗਵਾਨ ਸ਼ਿਵ ਹੈ। ਸਤਿਗੁਰੂ ਸਾਹਿਬ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਜਦੋਂ ਇਹ ਦਰਪੇਸ਼ ਵਿਚਾਰ ਪ੍ਰਗਟ ਹੋਈ ਮਹਾਰਾਜ ਜੀ ਦੇ ਸਾਹਮਣੇ, ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਸ ਗੱਲ ਦਾ ਨਿਰਣਾ ਕੀਤਾ ਸੀ ਕਿ ਏਕਾ ਮਾਈ ਜੁਗਤ ਵਿਆਹੀ। ਏਕਾ ਮਾਈ ਦਾ ਅਰਥ ਹੈ ਕਿ ਇਹ ਇੱਕ ਤੋਂ ਸ੍ਰਿਸ਼ਟੀ ਦੀ ਜਿਹੜੀ ਉਤਪੱਤੀ ਹੋਈ। ਯੁਗਤ ਵਿਆਹੀ, ਯੁਗਤੀ ਦੇ ਨਾਲ ਪ੍ਰਸੂਤ ਹੋਈ, ਯੁਗਤੀ ਦੇ ਨਾਲ ਇਹ ਸੰਸਾਰ ਪ੍ਰਗਟ ਹੋਇਆ। ਤਿੰਨ ਚੇਲੇ ਪ੍ਰਵਾਨ, ਕਰਤੇ ਪੁਰਖ ਦੇ ਤਿੰਨ ਚੇਲੇ ਸੰਸਾਰ 'ਤੇ ਪ੍ਰਵਾਨ ਉਸ ਵਕਤ ਮੰਨੇ ਗਏ। ਇੱਕ ਸੰਸਾਰੀ ਜਨਮ ਦੇਣ ਵਾਲਾ, ਇੱਕ ਭੰਡਾਰੀ ਰਿਜਕ ਦੇਣ ਵਾਲਾ, ਇੱਕ ਲਾਏ ਦੀਵਾਨ, ਇੱਕ ਲੇਖਾ ਪੁੱਛਣ ਵਾਲਾ। ਪਰ ਮਹਾਰਾਜ ਜੀ ਕਹਿੰਦੇ ਜੇ ਤਿੰਨ ਦੇਵਤੇ ਪ੍ਰਵਾਨ ਕਰ ਲਏ ਤਾਂ ਅਸਲ ਵਿੱਚ ਕੀ ਹੈ, ਇਸ ਜੀਵਨ ਵਿੱਚ ਜਿਵ ਅਵਸਥਾ ਜਿਹੜੀ ਹੈ, ਇੱਕ ਲਾਏ ਦੀਵਾਨ, ਪਰ ਮਹਾਰਾਜ ਕਹਿਣਗੇ ਜਿਵ ਤਿਸ ਭਾਵੈ ਤਿਵੈ ਚਲਾਵੈ, ਜਿਵੇਂ ਕਰਤੇ ਪੁਰਖ ਨੂੰ ਭਾਉਂਦਾ ਹੈ, ਤਿੰਨਾਂ ਦਾ ਵੀ ਤਾਂ ਜਨਮ ਕਰਤੇ ਪੁਰਖ ਤੋਂ ਹੀ ਹੋਇਆ ਹੈ ਨਾ, ਅਤੇ ਜਿਵੇਂ ਕਰਤੇ ਪੁਰਖ ਦੀ ਮਰਜ਼ੀ ਹੈ, ਜਿਵ ਤਿਸ ਭਾਵੈ ਤਿਵੈ ਚਲਾਵੈ। ਮਹਾਰਾਜ ਜੀ ਕਹਿਣ ਲੱਗੇ ਜਿਸ ਤਰ੍ਹਾਂ ਕਰਤੇ ਪੁਰਖ ਨੂੰ ਭਾਉਂਦਾ ਉਸੇ ਤਰੀਕੇ ਨਾਲ ਉਹ ਸੰਸਾਰ ਨੂੰ ਚਲਾ ਰਿਹਾ। ਜਿਵ ਤਿਸ ਭਾਵੈ ਤਿਵੈ ਚਲਾਵੈ, ਜਿਵ ਹੋਵੈ ਫੁਰਮਾਨ, ਜਿਵੇਂ ਆਦੇਸ਼ ਹੋ ਰਿਹਾ ਉਸੇ ਤਰ੍ਹਾਂ ਸੰਸਾਰ ਚੱਲ ਰਿਹਾ ਹੈ। ਮਹਾਰਾਜ ਜੀ ਨੂੰ ਕਿਹਾ ਭੈ ਵਿੱਚ ਪਵਨ ਵਾਹੈ ਸਦਵਾਓ, ਹਵਾ ਹੁਕਮ ਵਿੱਚ ਚੱਲਦੀ ਹੈ, ਭੈ ਵਿੱਚ ਚੱਲੇ ਲੱਖ ਦਰਿਆਓ, ਦਰਿਆ ਵੀ ਭੈ ਵਿੱਚ ਨੇ, ਹੁਕਮ ਦੇ ਵਿੱਚ ਨੇ। ਭੈ ਵਿੱਚ ਅਗਨ ਕੱਢੈ ਵਿਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋਹ ਕਰੋੜੀ ਚਲਤਨਾ ਅੰਤ, ਭੈ ਵਿੱਚ ਸਿੱਧ ਬੁੱਧ ਸੁਰਨਾਥ, ਭੈ ਵਿੱਚ ਆਡਾਣੇ ਆਕਾਸ਼, ਉਹਦੇ ਭੈ ਵਿੱਚ ਹੈ। ਅਤੇ ਮਹਾਰਾਜ ਜੀ ਕਹਿੰਦੇ ਫਿਰ ਇੱਥੇ ਜਿਵ ਤਿਸ ਭਾਵੈ ਤਿਵੈ ਚਲਾਵੈ, ਜਿਵ ਹੋਵੈ ਫੁਰਮਾਨ, ਜਿਵੇਂ ਉਹਦਾ ਫੁਰਮਾਨ ਹੈ, ਜਿਵੇਂ ਉਹਦਾ ਹੁਕਮ ਚੱਲਦਾ ਹੈ। ਅਤੇ ਮਹਾਰਾਜ ਜੀ ਕਹਿਣ ਲੱਗੇ ਉਹ ਵੇਖੈ ਉਹਨਾਂ ਨਜ਼ਰ ਨਾ ਆਵੇ, ਕਰਤਾ ਪੁਰਖ ਉਹ ਨਿਰੰਕਾਰ 'ਤੇ ਵੇਖ ਰਿਹਾ ਹੈ, ਪਰ ਜਿਹੜੇ ਤਿੰਨ ਦੇਵਤੇ ਬਣਾ ਕੇ ਭੇਜੇ ਸੀ ਉਹਨਾਂ ਨੂੰ ਕਰਤਾ ਪੁਰਖ ਨਜ਼ਰ ਹੀ ਨਹੀਂ ਆ ਰਿਹਾ, ਆਪ ਤਿੰਨੇ ਭਗਵਾਨ ਬਣ ਕੇ ਬੈਠ ਗਏ। ਉਹ ਵੇਖੈ ਉਹਨਾਂ ਨਜ਼ਰ ਨਾ ਆਵੇ, ਬਹੁਤਾ ਇਹੋ ਵਿਡਾਣ ਆਦੇਸ਼ ਤਿਸੈ ਆਦੇਸ਼। ਮਹਾਰਾਜ ਜੀ ਕਹਿੰਦੇ ਆਦੇਸ਼ ਹੈ ਮੇਰੀ, ਨਮਸਕਾਰ ਤਿਸੈ ਆਦੇਸ਼, ਉਸ ਨੂੰ ਆਦੇਸ਼ ਹੈ, ਨਮਸਕਾਰ ਹੈ। ਕਿਹਨੂੰ ਮਹਾਰਾਜ? ਆਦ, ਅਨੀਲ, ਅਨਾਦ, ਅਨਾਹਤ, ਕਹਿੰਦੇ ਨੇ ਜਿਹੜਾ ਆਦ ਤੋਂ ਹੈ, ਮੁੱਢ ਤੋਂ ਹੈ। ਅਨੀਲ ਜਿਹੜਾ ਦਾਗ ਤੋਂ ਰਹਿਤ ਹੈ, ਜਿਹਨੂੰ ਕੋਈ ਦਾਗ ਨਹੀਂ ਲੱਗਦਾ। ਅਨਾਦ ਜਿਹਦਾ ਆਦ ਵੀ ਨਹੀਂ ਪਤਾ ਕੀਤਾ ਜਾ ਸਕਦਾ ਵੀ ਹੈ ਕਿੱਥੋਂ। ਅਨਾਹਤ, ਅਨਾਦ ਭਾਵ ਕਿ ਅਨਾਦੀ ਹੈ, ਅਨਾਹਤ ਦਾ ਅਰਥ ਹੈ ਉਹਦਾ ਆਦ ਵੀ ਨਹੀਂ ਜਾਣਿਆ ਜਾ ਸਕਦਾ। ਜੁਗ ਜੁਗ ਏਕੋ,
ਵੇਸ ਜੁਗਾਂ ਜੁਗਾਂਤਰਾਂ ਵਿੱਚ ਚਾਰ ਯੁੱਗ ਨੇ, ਯੁੱਗ ਯੁੱਗ ਯੁੱਗ ਯੁੱਗ ਦਾ ਅਰਥ ਹੁੰਦਾ, ਯੁੱਗ ਦਾ ਅਰਥ ਹੈ ਦੋ, ਯੁੱਗ ਅਤੇ ਯੁੱਗ, ਦੋ ਅਤੇ ਦੋ ਚਾਰ ਹੋ ਗਏ। ਮਹਾਰਾਜ ਕਹਿਣਗੇ ਯੁੱਗ ਯੁੱਗ ਇੱਕੋ ਵੇਸ, ਭਾਵ ਦੋ ਯੁੱਗ ਜਿਨ੍ਹਾਂ ਵਿੱਚ ਆਪਾਂ ਸੱਤ ਯੁੱਗ ਅਤੇ ਤ੍ਰੇਤਾ ਅਤੇ ਦੋ ਯੁੱਗ ਜਿਨ੍ਹਾਂ ਵਿੱਚ ਦੁਆਪਰ ਅਤੇ ਕਲਯੁੱਗ ਵੇਖਦੇ, ਇੱਕੋ ਵੇਸ, ਨਿਰੰਕਾਰ ਦਾ ਵੇਸ ਇੱਕ ਹੀ। ਇਸ ਕਰਕੇ ਮਹਾਰਾਜ ਜੀ ਨੇ ਇੱਕ ਦਾ ਸਿਧਾਂਤ ਦਿੱਤਾ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ ਇੱਕੋ ਹੈ ਭਾਈ, ਇੱਕੋ ਹੈ ਸਾਹਿਬ ਮੇਰਾ, ਇੱਕੋ ਹੈ, ਕਿਉਂਕਿ ਮੀਂਹ ਪਵਾਉਣ ਵਾਲਾ ਦੇਵਤਾ ਵੱਖਰਾ, ਅਗਨੀ ਦੇਵ ਵੱਖਰਾ, ਵਿਦਿਆਦਾਤਾ ਵੱਖਰਾ, ਇਸ ਦੁਨੀਆ ਦੇ ਉੱਪਰ ਜਿਹੜਾ ਸੰਸਾਰ ਦੇ ਵਿੱਚ ਕਾਵਿ ਰੂਪ ਵਿੱਚ ਵਿਦਵਤਾ ਪ੍ਰਗਟ ਕਰਨ ਵਾਲਾ ਵੱਖਰਾ, ਸਰਸਵਤੀ ਨੂੰ ਵੱਖਰੇ ਰੂਪ ਵਿੱਚ ਮੰਨਿਆ ਜਾਂਦਾ ਸੀ, ਪਰ ਮਹਾਰਾਜ ਜੀ ਕਹਿਣ ਲੱਗੇ ਸਿੱਖ ਵਾਸਤੇ ਹੈ ਕਿ ਇੱਕ ਹੀ, ਇੱਕ ਹੀ ਨਿਰੰਕਾਰ। ਇਸ ਕਰਕੇ ਇੱਕ ਓਅੰਕਾਰ, ਆਪ ਜੀ ਨੂੰ ਜੇ ਸਮਝ ਲੱਗ ਗਈ ਹੋਵੇ ਤਾਂ ਇਹ ਅਰਥ ਨੇ ਇੱਕ ਓਅੰਕਾਰ ਦੇ, ਇੱਕ ਹੈ ਓਅੰਕਾਰ ਸਰੂਪ ਹੈ, ਸਾਰੇ ਸੰਸਾਰ ਦੇ ਵਿੱਚ ਉਹ ਵਿਆਪਕ ਹੈ, ਬੈਠਾ ਹੋਇਆ ਹਰੇਕ ਥਾਂ 'ਤੇ। ਫਿਰ ਅੱਗੇ ਸਤਿਗੁਰੂ ਜੀ ਨੇ ਕਿਹਾ ਸਤ ਗੁਰ ਪ੍ਰਸਾਦ, ਸਤ ਦਾ ਅਰਥ ਹੈ ਸਦੀਵੀ, ਗੁਰ ਦਾ ਅਰਥ ਗਿਆਨ, ਇਹਦਾ ਅਰਥ ਵਿਦਵਾਨਾਂ ਨੇ ਗੂ ਪਲੱਸ ਰੂਹ ਕੀਤਾ ਹੈ, ਗੂ ਦਾ ਅਰਥ ਅਗਿਆਨ, ਰੂਹ ਦਾ ਅਰਥ ਚਾਨਣ। ਮਹਾਰਾਜ ਜੀ ਨੇ ਇੱਥੇ ਜ਼ਿਕਰ ਕੀਤਾ ਕਿ ਸਤ ਗੁਰ ਪ੍ਰਸਾਦ, ਸਤ ਸਦੀਵੀ ਰਹਿਣ ਵਾਲਾ, ਗੁਰ ਗਿਆਨ ਸਰੂਪ ਸਤਿਗੁਰੂ, ਪ੍ਰਸਾਦ ਦਾ ਅਰਥ ਹੈ ਕਿਰਪਾ। ਇੱਥੇ ਸਤ ਦਾ ਅਰਥ ਹੈ ਚੇਤਨ ਅਤੇ ਗੁਰ ਦਾ ਅਰਥ ਜਿਹੜਾ ਆਪਾਂ ਇਸ ਜੀਵਨ ਵਿੱਚ ਜ਼ਿਕਰ ਕਰਦੇ ਹਾਂ, ਸਤ ਦਾ ਅਰਥ ਨਿਰੰਕਾਰ, ਚੇਤਨ ਦਾ ਅਰਥ ਸਤਿਗੁਰੂ ਅਤੇ ਆਨੰਦ ਦਾ ਅਰਥ ਕਿਰਪਾ। ਸਤ ਚੇਤਨ ਆਨੰਦ ਸਰੂਪ ਸਤਿਗੁਰੂ ਦੀ ਕਿਰਪਾ ਦੁਆਰਾ ਉਸ ਨਿਰੰਕਾਰ ਨੂੰ ਪ੍ਰਾਪਤ ਕੀਤਾ ਜਾ ਸਕਦਾ। ਮਹਾਰਾਜ ਨੇ ਕਿਹਾ ਇੱਕ ਓਅੰਕਾਰ ਤਾਂ ਹੈ ਪਰ ਪ੍ਰਾਪਤੀ ਕਿਵੇਂ ਕਰੀਏ? ਮਹਾਰਾਜ ਜੀ ਕਹਿੰਦੇ ਜੇ ਪ੍ਰਾਪਤੀ ਕਰਨੀ ਤਾਂ ਸਤਿਗੁਰ ਪ੍ਰਸਾਦ ਧਾਰਨ ਕਰ, ਸਤਿਗੁਰੂ ਦੀ ਕਿਰਪਾ ਨੂੰ ਧਾਰਨ ਕਰ, ਸਤਿਗੁਰੂ ਦੀ ਕਿਰਪਾ ਦੁਆਰਾ ਉਸ ਨਿਰੰਕਾਰ ਦੀ ਪ੍ਰਾਪਤੀ ਹੁੰਦੀ। ਹੁਣ ਇੱਥੇ ਵਸਤੂ ਨਿਰਦੇਸ਼ਕ ਮੰਗਲ ਕੀਤਾ ਗਿਆ, ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਸਿਫਤ ਕੀਤੀ ਗਈ। ਆਰੰਭਤਾ ਕਰਦੇ ਹਨ ਮਹਾਰਾਜ ਜੀ ਆਦਿ ਗੁਰ ਏ

ਪਰ ਆਪਾਂ ਰੂਟੀਨ ਵਾਈਜ਼ ਹੀ ਕਰੀ ਜਾਂਦੇ ਹਾਂ ਕਿ ਆਦਿ ਗੁਰ ਇਹ ਨਮਹਿ ਹੈ, ਜੁਗਾਦ ਗੁਰ ਇਹ ਨਮਹਿ ਹੈ। ਇੱਥੇ ਨਮਹ ਤਿੰਨੇ ਅਰਥ ਮੁਕਤੇ ਨੇ। ਨਮ ਹੈ ਤਾਂ ਹੋਣਾ ਸੀ ਜੇ ਹਾਹੇ ਨੂੰ ਸਿਆਰੀ ਲੱਗੀ ਹੁੰਦੀ। ਇੱਥੇ ਹੈ ਆਦਿ ਗੁਰ ਇਹ ਨਮਹ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ, ਗੁਰੂ ਅਰਜਨ ਦੇਵ ਜੀ ਨੇ ਕਿਹਾ ਆਦਿ, ਆਦਿ ਤੋਂ ਅਰਥ ਜਿਹੜੇ ਆਰੰਭਤਾ ਵਾਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਆਦਿ ਪਹਿਲੇ ਜਿਹੜੇ ਆਦਿ ਗੁਰ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ, ਉਹਨਾਂ ਨੂੰ ਨਮਸਕਾਰ ਹੈ ਮੇਰੇ। ਸਤਿਗੁਰੂ ਸਾਹਿਬ ਜੀ ਨੂੰ ਨਮਸਕਾਰ ਹੈ, ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ, ਜਿੱਥੇ ਮਹਾਰਾਜ ਜੀ ਨੇ ਕਿਹਾ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਵਾਸਤੇ ਮੰਗਲ ਹੈ। ਆਦਿ ਗੁਰ ਇਹ ਨਮਹ। ਮਹਾਰਾਜ ਜੀ ਕਹਿੰਦੇ ਆਦਿ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਮੇਰੀ ਨਮਸਕਾਰ ਹੈ। ਹੁਣ ਇੱਥੇ ਅਗਲਾ ਅਰਥ ਹੈ ਜੁਗਾਦ ਗੁਰ ਇਹ ਨਮਹ। ਹੁਣ ਇੱਥੇ ਜੁਗਾਦ ਆਪਾਂ ਕਹਿੰਦੇ ਯੁਗਾਂ ਆਦਿਕ ਨੂੰ ਵੀ ਨਮਸਕਾਰ ਹੈ, ਪਰ ਇੱਥੇ ਕੀ ਹੈ? ਫਿਰ ਮੈਂ ਆਪ ਜੀ ਦੇ ਸਨਮੁੱਖ ਬਰੀਕੀ ਨਾਲ ਅਰਥ ਕਰਾਂ ਕਿ ਇੱਥੇ ਯੁਗ ਆਦਿ ਭਾਵ ਆਦਿ ਤੋਂ ਬਾਅਦ ਜਿਹੜੇ ਯੁਗ, ਯੁਗ ਦਾ ਅਰਥ ਹੈ ਦੂਸਰਾ। ਦੂਸਰੇ ਕੌਣ ਹੋਏ ਨੇ? ਦੂਸਰੇ ਸਤਿਗੁਰੂ ਨੇ, ਸ੍ਰੀ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ। ਕਹਿੰਦੇ ਮੇਰੀ ਨਮਸਕਾਰ ਹੈ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ। ਉਸ ਤੋਂ ਬਾਅਦ ਫਿਰ ਸਤਿਗੁਰ ਇਹ ਨਮ ਹੈ, ਫਿਰ ਸਤਿਗੁਰੂ ਸਤ ਚੇਤਨ ਆਨੰਦ ਸਰੂਪ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਮੇਰੀ ਨਮਸਕਾਰ ਹੈ। ਫਿਰ ਅਗਲੀ ਅਵਸਥਾ ਹੈ ਸ੍ਰੀ ਗੁਰਦੇਵ ਇਹ ਨਮ। ਮਹਾਰਾਜ ਕਹਿਣ ਲੱਗੇ ਇੱਥੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਮੇਰੀ ਨਮਸਕਾਰ ਹੈ, ਨਮਸਕਾਰ ਹੈ। ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਇਹਨਾਂ ਚਾਰਾਂ ਦੇ ਚਾਰਾਂ ਹੀ ਅਰਥਾਂ ਦੇ ਵਿੱਚ, ਚਾਰਾਂ ਪੰਕਤੀਆਂ ਦੇ ਅਰਥ ਆਪਾਂ ਫਿਰ ਇੱਕ ਦਿਨ ਅੰਤਰੀਵ ਵੀ ਕਰਾਂਗੇ ਇਹਦੇ ਅੰਤਰੀਵ, ਕਿਉਂਕਿ ਜੇ ਅੱਜ ਇਹ ਅਰਥ ਸਮਝ ਲੱਗ ਗਏ, ਜੇ ਅੱਜ ਇਹ ਸਮਝ ਵਿੱਚ ਪੈ ਗਏ ਤਾਂ ਕੱਲ੍ਹ ਨੂੰ ਜੇ ਦੂਸਰੇ ਅਰਥ ਕਰਾਂਗੇ ਤਾਂ ਉਹਦਾ ਫਿਰ ਸਮਝ ਉਹਦੀ ਫਿਰ ਪੈ ਜਾਏਗਾ। ਅਤੇ ਜੇ ਆਪਾਂ ਅੱਜ ਹੀ ਦੋਵੇਂ ਅਰਥ ਕਰਾਂਗੇ ਤਾਂ ਫਿਰ ਇੱਕ ਅਰਥ ਸਾਨੂੰ ਸਮਝ ਆਉਣਗੇ, ਦੂਸਰੇ ਨਹੀਂ। ਇਸ ਕਰਕੇ ਹੁਣ ਆਪ ਜੀ ਨੇ ਇਸ ਅਰਥਾਂ ਨੂੰ ਸਮਝ ਲੈਣਾ। ਅਗਲੀ ਅਵਸਥਾ ਹੈ ਅਸ਼ਟਪਦੀ। ਅਸ਼ਟ ਦਾ ਅਰਥ ਹੁੰਦਾ ਜੀ ਅੱਠ, ਪਦੇ ਦਾ, ਪਦੀ ਦਾ ਅਰਥ ਹੁੰਦਾ ਪਦੇ, ਪੌੜੀਆਂ, ਅੱਠ ਪਦਿਆਂ ਵਾਲੀ। ਇੱਥੇ ਤੁਸੀਂ ਜਿਨ੍ਹਾਂ ਦੇ ਕੋਲ ਗੁਟਕਾ ਸਾਹਿਬਾਨ ਹਨ ਤੁਸੀਂ ਵੇਖ ਸਕਦੇ ਹੋ ਵੀ ਇੱਥੇ ਜਿਹੜਾ ਹੈ ਉਹ ਪਹਿਲੇ ਪਦੇ ਤੋਂ ਲੈ ਕੇ ਅੱਠਵੇਂ ਪਦੇ ਤੱਕ ਜਿਹੜਾ ਹੈ ਔਰ ਉਹ ਸੁਖਮਨੀ ਸਾਹਿਬ ਦੀ ਪਹਿਲੀ ਅਸ਼ਟਪਦੀ ਸੰਪੂਰਨ ਹੋ ਜਾਂਦੀ ਹੈ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਆਰੰਭਤਾ ਕੀਤੀ, ਫਿਰ ਗੁਰੂ ਅਰਜਨ ਦੇਵ ਜੀ ਨੇ, ਮਹਾਰਾਜ ਜੀ ਆਰੰਭਤਾ ਕਰਦੇ ਸਿਮਰੋ ਸਿਮਰ ਸਿਮਰ ਸੁਖ ਪਾਵੋ। ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਕਿ ਸਿਮਰੋ ਸਿਮਰ ਦਾ ਹਾਂ, ਸਿਮਰ ਸਿਮਰ ਸੁਖ ਪਾਵੋ। ਕਹਿੰਦੇ ਨੇ ਸਿਮਰ ਸਿਮਰ ਕੇ ਯਾਦ ਕਰ ਕਰਕੇ ਸੁਖ ਪਾਵੋ, ਮੈਂ ਸੁੱਖ ਦੀ ਪ੍ਰਾਪਤੀ ਕਰ ਰਿਹਾ। ਅਤੇ ਸਤਿਗੁਰੂ ਸਾਹਿਬ ਮਹਾਰਾਜ ਸਿਮਰਨ ਸਿਮਰਨ ਕਰ ਕਿਹਦਾ ਰਹੇ ਹੋ? ਅਤੇ ਫਿਰ ਅਗਲੀ ਅਵਸਥਾ ਸਿਮਰਨ ਨਾਲ ਹੁੰਦਾ ਕੀ ਹੈ? ਮਹਾਰਾਜ ਜੀ ਕਹਿੰਦੇ ਮੈਂ ਸਿਮਰਨ ਕਰ ਰਿਹਾ ਹਾਂ, ਸਿਮਰ ਸਿਮਰ ਕੇ ਕਰਤੇ ਪੁਰਖ ਤੋਂ ਸੁੱਖ ਦੀ ਪ੍ਰਾਪਤੀ ਕਰ ਰਿਹਾ ਹਾਂ, ਜਿਹਦੇ ਕਰਕੇ ਕਲ ਕਲੇਸ਼ ਤਨ ਮਾਹੇ ਮਿਟਾਵੋ। ਕਹਿਣ ਲੱਗੇ ਜੀਵਨ ਦੇ ਵਿੱਚ ਅੰਦਰ ਦੇ ਝਗੜੇ ਕਲਹ ਕਲੇਸ਼ ਆਦਿਕ ਜਿਹੜੇ ਹਨ, ਇਹ ਸਾਰੇ ਕਲਹ ਦਾ ਅਰਥ ਹੁੰਦਾ ਹੈ ਝਗੜਾ। ਅਤੇ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿਣਗੇ ਕਲੇਸ਼ ਜੀਵਨ ਵਿੱਚ ਜੋ ਲੜਾਈਆਂ ਪ੍ਰਗਟ ਹੋਣ, ਤਨ ਮਾਹੇ ਮਿਟਾਵੋ। ਮਹਾਰਾਜ ਜੀ ਕਹਿਣਗੇ ਮੈਂ ਤਨ ਦੇ ਵਿੱਚੋਂ ਝਗੜੇ ਅਤੇ ਕਲੇਸ਼ ਅਤੇ ਕਲਯੁੱਗ ਦਾ ਪ੍ਰਭਾਵ ਵੀ ਖਤਮ ਕਰ ਦਿੱਤਾ। ਪਰ ਸਤਿਗੁਰੂ ਜੀ ਸਿਮਰਨਾ ਕਿਹਨੂੰ ਹੈ, ਕਿਹਨੂੰ ਸਿਮਰੀਏ? ਤੁਸੀਂ ਸਿਮਰਨ ਕਰ ਰਹੇ ਹੋ ਪਰ ਕਿਹਨੂੰ ਸਿਮਰੀਏ? ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣਗੇ ਸਿਮਰੋ ਜਾਸ ਬਿਸੰਪਰ ਇੱਕ ਹੈ। ਮਹਾਰਾਜ ਕਹਿਣ ਲੱਗੇ ਸਿਮਰਨਾ ਹੈ ਨਾ, ਫਿਰ ਉਹਨੂੰ ਸਿਮਰੋ ਜਾਸ ਜਿਸ ਦਾ ਬਿਸੰਪਰ ਭਾਵ ਸਮੁੱਚੇ ਵਿਸ਼ਵ ਭਰ ਦੇ ਵਿੱਚ ਦੀਦੀ ਵਿਆਪਕਤਾ ਹੈ ਅਤੇ ਸਮੁੱਚੇ ਵਿਸ਼ਵ ਵਿੱਚ ਉਹ ਇੱਕ ਹੀ ਬੈਠਾ ਹੈ। ਬਿਸੰਪਰ ਦਾ ਅਰਥ ਹੁੰਦਾ ਵਿਸ਼ਵ ਭਰ ਵਿੱਚ, ਸਮੁੱਚੇ ਸੰਸਾਰ ਦੇ ਵਿੱਚ ਵਿਸਮੀ ਭੂਤ ਹੋ ਰਿਹਾ, ਉਹਦਾ ਸਿਮਰਨ ਕਰਨਾ ਹੈ। ਅਤੇ ਭਗਤ ਨਾਮ

ਗੁਰਦੇਵ ਸਾਹਿਬ ਜੀ ਤੋਂ ਪੁੱਛੀਏ ਤਾਂ ਉਹ ਸਪਸ਼ਟ ਕਹਿੰਦੇ ਨੇ ਕਿ ਜਿਹਦੇ ਸਿਮਰਨ ਵਾਸਤੇ ਬੈਠਣਾ ਹੈ ਉਹਦੇ ਵਿੱਚ ਗੁਣ ਐਸੇ ਹਨ ਜਿਹਦੇ ਪ੍ਰਥਾਏ ਮਹਾਰਾਜ ਜੀ ਨੇ ਕਿਹਾ ਈਬੈ ਬੈਠੁਲ ਉਬੈ ਬੈਠੁਲ ਬੈਠੁਲ ਬਿਨ ਸੰਸਾਰ ਨਹੀਂ ਥਾਨ ਥਨੰਤਰ ਨਾਮਾ ਪ੍ਰਣਵੈ ਪੂਰ ਰਹੇ ਤੂੰ ਸਰਬਮਹੀ। ਕਿਹਦਾ ਸਿਮਰਨ ਕਰਨਾ? ਭਗਤ ਰਵਿਦਾਸ ਸਾਹਿਬ ਜੀ ਕਹਿਣ ਲੱਗੇ ਕਹਿ ਰਵਿਦਾਸ ਹੱਥ ਪੈ ਨੇੜੇ ਸਹਿਜੇ ਹੋਏ ਸੋ ਹੋਈ। ਜਿਹੜਾ ਹੱਥ ਤੋਂ ਵੀ ਬਹੁਤ ਨੇੜੇ ਹੋ ਕੇ ਬੈਠਾ ਹੈ ਉਹਦਾ ਸਿਮਰਨ ਕਰਨਾ, ਜਿਹੜਾ ਸਰਬ ਜਗ੍ਹਾ 'ਤੇ ਵਿਆਪਕ ਹੈ। ਉਸ ਤੋਂ ਬਾਅਦ ਮਹਾਰਾਜ ਜੀ ਕਹਿਣ ਲੱਗੇ ਜਦੋਂ ਫਿਰ ਇਸ ਅਵਸਥਾ ਦੇ ਵਿੱਚ ਮਹਾਰਾਜ ਕਹਿਣ ਲੱਗੇ ਨਾਮ ਜਪਤ ਅਗਣਿਤ ਅਨੇਕੈ, ਔਰ ਇਸ ਜੀਵਨ ਵਿੱਚ ਉਹ ਅਣਗਿਣਤ ਕਰਤਾ ਪੁਰਖ ਹਰੇਕ ਜਗ੍ਹਾ 'ਤੇ ਵਿਆਪਕ ਬੈਠਾ ਹੈ, ਅਤੇ ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ ਤੁਹਾਨੂੰ ਇਸ ਗੱਲ ਦਾ ਖਿਆਲ ਪ੍ਰਗਟ ਹੋਏਗਾ ਕਿ ਉਹ ਅਕਾਲ ਪੁਰਖ ਅਨੇਕਤਾ ਵਿੱਚ ਵੀ ਇੱਕ ਹੋ ਕੇ ਬੈਠਾ ਹੈ, ਸਾਰੇ ਪਾਸੇ ਅਨੇਕਾਂ ਦੇ ਵਿੱਚ ਉਹ ਇੱਕ ਦਾ ਸਰੂਪ ਸੰਸਾਰ 'ਤੇ ਵਿਆਪਕ ਹੈ। ਫਿਰ ਮਹਾਰਾਜ ਜੀ ਅੱਗੇ ਜ਼ਿਕਰ ਕਰਦੇ ਵੇਦ ਪੁਰਾਣ ਸਿਮ੍ਰਿਤ ਸੁਦਾਖਿਅਰ। ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਵੇਦ, ਵੇਦ ਦਾ ਅਰਥ ਹੈ ਚਾਰ ਵੇਦ, ਚਾਰ ਵੇਦਾਂ ਦਾ ਜ਼ਿਕਰ ਕਰੀਏ। ਵੇਦ ਦਾ ਅਰਥ ਇੱਥੇ ਕੀ ਹੈ ਜੀ? ਚਾਰ ਵੇਦ, ਜਿਹਦੇ ਵਿੱਚ ਚਾਰ ਵੇਦਾਂ ਦਾ ਜ਼ਿਕਰ ਹੈ ਆਪਾਂ ਰਿਗ ਵੇਦ, ਉਸ ਤੋਂ ਬਾਅਦ ਯੁਜਰ ਵੇਦ, ਫਿਰ ਸਾਮ ਵੇਦ ਅਤੇ ਅਥਰਵਣ ਵੇਦ, ਇਹ ਚਾਰ ਵੇਦ ਨੇ। ਫਿਰ ਪੁਰਾਣਾਂ ਦਾ ਜ਼ਿਕਰ ਆ ਜਾਂਦਾ ਹੈ, 18 ਪੁਰਾਣ ਨੇ। ਉਸ ਤੋਂ ਬਾਅਦ ਸਿਮ੍ਰਤੀਆਂ ਦਾ ਜ਼ਿਕਰ ਆ ਜਾਂਦਾ ਅਤੇ ਇੱਥੇ ਜਿਹੜਾ ਹੈ ਉਹ 27 ਸਿਮ੍ਰਤੀਆਂ ਨੇ, 27 ਸਿਮ੍ਰਤੀਆਂ। ਮਹਾਰਾਜ ਜੀ ਕਹਿਣ ਲੱਗੇ ਵੇਦ ਪੁਰਾਣ ਸਿਮ੍ਰਿਤ ਸੁਧਾਖਿਰ, ਕਹਿਣ ਲੱਗੇ ਜੇ ਉਹਨਾਂ ਨੂੰ ਅੱਖਰਾਂ ਸਹਿਤ ਸ਼ੁੱਧ ਕਰਕੇ ਅਰਥਾਂ ਸਹਿਤ ਵਿਚਾਰੀਏ, ਉਹਨਾਂ ਦੇ ਉਪਦੇਸ਼ ਨੂੰ ਸੁਧਾਖਿਰ ਭਾਵ ਸ਼ੁੱਧ ਅੱਖਰਾਂ ਸਹਿਤ ਜੇ ਉਹਨਾਂ ਦੀ ਵਿਚਾਰ ਕਰੀਏ ਤਾਂ ਫਿਰ ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ ਕੀਨੇ ਰਾਮ ਨਾਮ ਇੱਕ ਆਖਿਰ ਇਸ ਸਮੁੱਚੇ ਸੰਸਾਰ ਦੇ ਵਿੱਚ ਕਰਤੇ ਪੁਰਖ ਦੇ ਜਾਪ ਕਰਤੇ ਪੁਰਖ ਦੀ ਸਿਫਤ ਵਾਸਤੇ ਇਹ ਅੱਖਰ ਪ੍ਰਗਟ ਕੀਤੇ ਗਏ। ਉਸ ਰਮੇ ਹੋਏ ਅਕਾਲ ਪੁਰਖ ਦੀ ਸਿਫਤ ਵਾਸਤੇ ਸਮੁੱਚੇ ਸੰਸਾਰ ਵਿੱਚ ਇਹ ਉਪਦੇਸ਼ ਲਿਖਿਆ ਗਿਆ। ਅਤੇ ਸਤਿਗੁਰੂ ਕਹਿੰਦੇ ਨੇ ਫਿਰ ਜਦੋਂ ਇਹ ਅੱਖਰ ਪਤਾ ਲੱਗ ਜਾਣ ਅਤੇ ਕਿਨਕਾ ਏਕ ਜਿਸ ਜੀ ਵਸਾਵੈ, ਕਿਨਕਾ ਦਾ ਅਰਥ ਹੈ ਨਿਮਖ ਮਾਤਰ। ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ ਏਕ ਵਾਰ ਸਤਿਗੁਰ ਮੰਤਰ ਸਿਮਰਨ ਮਾਤਰ, ਸਿਮਰਨ ਤਾਹੇ ਬਾਰੰਬਾਰ ਗੁਰ ਹਿਤ ਹੈ। ਇੱਥੇ ਸਤਿਗੁਰੂ ਜੀ ਕਹਿੰਦੇ ਕਿਨਕਾ ਨਿਮਖ ਮਾਤਰ, ਕਿਨਕਾ ਏਕ ਜਿਸ ਜੀ ਵਸਾਵੈ। ਮਹਾਰਾਜ ਜੀ ਕਹਿੰਦੇ ਕਿਨਕਾ ਮਾਤਰ ਵੀ ਜਿਸ ਜੀ ਦੇ ਹਿਰਦੇ ਦੇ ਵਿੱਚ ਕਰਤਾ ਪੁਰਖ ਵਸ ਜਾਏ, ਜਾਂ ਆਪਾਂ ਅਗਲਾ ਅਰਥ ਫਿਰ ਦੁਬਾਰਾ ਰਿਪੀਟ ਕਰੀਏ, ਕਿਨਕਾ ਏਕ ਜਿਸ ਜੀ ਵਸਾਵੈ, ਜਿਸ ਦੇ ਜੀ ਅੰਤਿਸ਼ ਕਰਮ ਵਿੱਚ ਨਿੱਜ ਵਿੱਚ ਹਿਰਦੇ ਵਿੱਚ ਕਰਤਾ ਪੁਰਖ ਕਿਨਕਾ ਮਾਤਰ ਵੀ ਨਾਮ ਨੂੰ ਵਸਾ ਦੇ, ਤਾਂ ਕਿ ਮਹਿਮਾ ਗਨੀ ਨਾ ਆਵੇ। ਸਤਿਗੁਰੂ ਜੀ ਕਹਿੰਦੇ ਉਹਨਾਂ ਦੀ ਮਹਿਮਾ, ਉਹਨਾਂ ਦੀ ਉਸਤਤ, ਉਹਨਾਂ ਦੀ ਅਵਸਥਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਮਹਾਰਾਜ ਜੀ ਨੇ ਕਿਹਾ ਨਾ ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੇ ਪਿੱਛੇ ਪਛਤਾਏ। ਮਨ ਲੈਣ ਵਾਲਿਆਂ ਦੀ ਗੱਲ ਕੋ ਆਖ ਨਹੀਂ ਸਕਦਾ, ਜੇ ਕੋ ਕਹਿੰਦਾ ਹੈ ਤਾਂ ਫਿਰ ਪਛਤਾਵਾ ਹੀ, ਉਹ ਪਛਤਾਉਂਦਾ ਹੈ ਫਿਰ, ਕਿਉਂਕਿ ਬਹੁਤ ਛੋਟਾ ਲਿਖ ਚੁੱਕਾ ਹੁੰਦਾ, ਪਰ ਉਹਨਾਂ ਦੀ ਵਡਿਆਈ ਬਹੁਤ ਵੱਡੀ। ਅੱਗੇ ਫਿਰ ਮਹਾਰਾਜ ਜੀ ਇੱਥੇ ਜ਼ਿਕਰ ਕਰਦੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਕੇ ਨਿਰਣਾ ਕਰਕੇ ਸਮਝਾਉਂਦੇ ਕਿ ਤਾਂ ਕਿ ਮਹਿਮਾ ਗਨੀ ਨਾ ਆਵੇ। ਫਿਰ ਕਾਂਖੀ ਇੱਕ ਹੈ ਦਰਸ ਤੁਹਾਰੋ, ਕਾਂਖੀ ਦਾ ਅਰਥ ਹੈ ਅਭਿਲਾਖਾ ਕਰਨੀ, ਇੱਛਾ ਕਰਨੀ, ਕਾਂਖਾ ਕਰਨੀ। ਕਾਂਖਾ ਕਹਿ ਦਿੰਦੇ ਹਾਂ ਵੀ ਸਾਡੇ ਅੰਦਰ ਇੱਕ ਇਹ ਭਾਵਨਾ ਬਣ ਗਈ, ਸਾਡੇ ਅੰਦਰ ਇੱਕ ਇੱਛਾ ਹੈ। ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿਣਗੇ ਕਾਂਖੀ ਇੱਕ ਹੈ ਦਰਸ ਤੁਹਾਰੋ, ਜਿਨ੍ਹਾਂ ਦੇ ਮਨ ਵਿੱਚ ਕਾਮਨਾ ਹੈ, ਇੱਛਾ ਹੈ, ਕਾਂਖਾ ਹੈ ਤੁਹਾਡੇ ਦਰਸ਼ਨਾਂ ਦੀ, ਅਕਾਲ ਪੁਰਖ ਤੁਹਾਡੇ ਦੀਦਾਰਾਂ ਦੀ, ਅਤੇ ਕਿਰਪਾ ਕਰ ਦਿਓ ਨਾਨਕ ਉਨ ਸੰਗ ਮੋਹੇ ਉਧਾਰੋ। ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੂੰ ਉਸ ਵਕਤ ਜਦੋਂ ਇਹ ਸ਼ਬਦ ਰਾਹੀਂ ਮਹਿਸੂਸ ਕਰਦਿਆਂ, ਅਤੇ ਮਹਾਰਾਜ ਜੀ ਕਹਿਣਗੇ ਜਿਨ੍ਹਾਂ ਦੇ ਮਨ ਵਿੱਚ ਕਰਤੇ ਪੁਰਖ ਦੇ ਦਰਸ਼ਨਾਂ ਦੀ ਕਾਂਖਾ ਬਣ ਗਈ, ਇੱਛਾ ਬਣ ਗਈ,
ਤੁਸੀਂ ਕਿਰਪਾ ਕਰਕੇ ਮੇਰਾ ਵੀ ਉਹਨਾਂ ਦੇ ਨਾਲ ਹੀ ਉਧਾਰ ਕਰ ਦਿਓ, ਉਹਨਾਂ ਦੀ ਸੰਗਤ ਵਿੱਚ ਮੇਰਾ ਵੀ ਤੁਸੀਂ ਭਲਾ ਕਰ ਦਿਓ ਜਿਨ੍ਹਾਂ ਦੇ ਅੰਦਰ ਇੱਛਾ ਬਣ ਗਈ। ਅਤੇ ਸਤਿਗੁਰੂ ਜੀ ਨੇ ਕਿਹਾ ਨਾ ਵੀ ਉਮਕਿਓ ਹੀ ਉਹ ਮਿਲਣ ਪ੍ਰਭ ਤਾਈ, ਕਹਿੰਦੇ ਨੇ ਉਮਾਹਣਾ ਪੈਦਾ ਹੋ ਗਿਆ ਹੈ ਮਿਲਣ ਵਾਸਤੇ, ਉਤਸ਼ਾਹ ਪੈਦਾ ਹੋ ਗਿਆ ਹੈ ਮਿਲਣ ਵਾਸਤੇ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੂੰ ਪੜ੍ਹ ਕੇ ਵੇਖੋ ਤਾਂ ਬਹੁਤ ਸੋਹਣਾ ਨਿਰਣਾ ਸਾਨੂੰ ਸਤਿਗੁਰੂ ਜੀ ਤੋਂ ਪ੍ਰਾਪਤ ਹੁੰਦਾ। ਉਹ ਕਹਿੰਦੇ ਮੈਂ ਮਨ ਤਨ ਬਿਰਹੋ ਅਤ ਅਗਲਾ, ਕਿਉਂ ਪ੍ਰੀਤਮ ਮਿਲੈ ਕਰ ਆਏ। ਕਹਿੰਦੇ ਮੇਰੇ ਮਨ ਅਤੇ ਤਨ ਵਿੱਚ ਬਿਰਹਾ ਪੈਦਾ ਹੋ ਗਈ ਕਿ ਕਿਵੇਂ ਉਹ ਅਕਾਲ ਪੁਰਖ ਨਿਰੰਕਾਰ ਮੈਨੂੰ ਪ੍ਰਾਪਤ ਹੋਵੇ। ਮੈਂ ਮਨ ਤਨ ਬਿਰਹੋ ਅਤ ਅਗਲਾ, ਕਹਿੰਦੇ ਨੇ ਬਿਰਹਾ ਅਤ ਵੱਡੇ ਦਰਜੇ ਦੀ ਹੈ, ਕਿਉਂ ਪ੍ਰੀਤਮ ਮਿਲੈ ਕਰ ਆਏ। ਕਿਵੇਂ ਪ੍ਰੀਤਮ ਭਾਵ ਜਿਹਦੀ ਪ੍ਰੀਤ ਤਮਾ ਤੋਂ ਰਹਿਤ ਹੈ, ਜਿਹਦਾ ਪ੍ਰੇਮ ਮੰਗ ਨਹੀਂ ਰੱਖ ਰਿਹਾ ਹੈ ਕੁਝ, ਜਿਹਦਾ ਪ੍ਰੇਮ ਸਾਡੇ ਤੋਂ ਕੋਈ ਇੱਛਾ ਨਹੀਂ ਰੱਖਦਾ। ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ ਕਿ ਜੀਵਨ ਦੇ ਵਿੱਚ ਮੈਂ ਮਨ ਤਨ ਬਿਰਹੋ ਅਤ ਅਗਲਾ, ਕਿਉਂ ਪ੍ਰੀਤਮ ਮਿਲੈ ਕਰ ਆਏ। ਜਾਂ ਦੇਖਾਂ ਪ੍ਰਭ ਆਪਣਾ, ਪ੍ਰਭ ਦੇਖਿਆ ਦੁੱਖ ਜਾਏ। ਜਾਂ ਇਹ ਪੁੱਛਾਂ ਤਿੰਨਾ ਸੱਜਣਾ, ਪ੍ਰਭ ਕਿਤ ਵਿਦ ਮਿਲੈ ਮਿਲਾਏ। ਮੇਰੇ ਸਤਿਗੁਰਾ ਮੈਂ ਤੁਧ ਬਿਨ ਅਵਰ ਨਾ ਕੋਏ, ਹਮ ਮੂਰਖ ਮੁਗਧ ਸਰਨਾਗਤੀ, ਕਰ ਕਿਰਪਾ ਮਿਲੇ ਹਰ ਸੋਏ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਇਹ ਆਰੰਭਤਾ ਕੀਤੀ ਕਿ ਜੀਵਨ ਵਿੱਚ ਬਸ ਸ਼ੁਰੂਆਤ ਇੱਥੋਂ ਹੀ ਹੈ ਨਾ ਵੀ ਕਿਨਕਾ ਏਕ ਜਿਸ ਜੀਵ ਵਸਾਵੈ ਤਾਂ ਕਿ ਮਹਿਮਾ ਗਣੀ ਨਾ ਆਵੇ, ਕਿਨਕਾ ਮਾਤਰ ਜਿਨ੍ਹਾਂ ਦੇ ਵਿੱਚ ਵਸ ਗਿਆ। ਮੈਂ ਉਦਾਹਰਣ ਆਪ ਜੀ ਦੇ ਸਨਮੁਖ ਦੇਣ ਲੱਗਾ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸਮਾਂ ਅਤੇ ਸਤਿਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਇੱਕ ਬੜੇ ਨੇਮੀ ਅਤੇ ਪ੍ਰੇਮੀ ਗੁਰਸਿੱਖ ਜਿਨ੍ਹਾਂ ਦਾ ਇਤਿਹਾਸ ਦੇ ਵਿੱਚ ਨਾਮ ਆਉਂਦਾ ਹੈ ਭਾਈ ਗੜੀਆ ਜੀ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਿੱਖ ਕਸ਼ਮੀਰ ਦੀ ਸੰਗਤ ਨੇ ਮਨ ਬਣਾਇਆ ਕਿ ਮਹਾਰਾਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ, ਅਸੀਂ ਕਸ਼ਮੀਰ ਦੀ ਧਰਤੀ 'ਤੇ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਉਣਾ ਚਾਹੁੰਦੇ ਹਾਂ ਅਤੇ ਸਾਨੂੰ ਇੱਕ ਕਿਰਪਾ ਕਰਕੇ ਕੋਈ ਗੁਰਸਿੱਖ ਦਿਓ ਜਿਹੜਾ ਉੱਥੇ ਕਥਾ ਕਰ ਸਕੇ, ਜਿਹੜਾ ਉੱਥੇ ਅਭਿਆਸ ਕਰਵਾ ਸਕੇ, ਜਿਹੜਾ ਸਾਨੂੰ ਗੁਰਬਾਣੀ ਦੀ ਵਿਚਾਰ ਦੱਸ ਸਕੇ। ਸਤਿਗੁਰੂ ਸਾਹਿਬ ਜੀ ਨੇ ਚੋਣ ਕੀਤੀ ਭਾਈ ਗੜੀਏ। ਭਾਈ ਗੜੀਆ ਸਤਿਗੁਰੂ ਜੀ ਦੀ ਆਗਿਆ ਲੈ ਕੇ ਕਸ਼ਮੀਰ ਚਲੇ ਗਏ। ਕਸ਼ਮੀਰ ਦੀ ਧਰਤੀ 'ਤੇ ਸਤਿਗੁਰੂ ਸਾਹਿਬ ਜੀ ਦੇ ਇਸ ਸਿੱਖ ਨੂੰ ਮੀਆਂ ਦੌਲਾ ਮਿਲਿਆ। ਮੀਆਂ ਦੌਲਾ ਏਡਾ ਵਿਦਵਾਨ, ਰਿੱਧੀਆਂ ਅਤੇ ਸਿੱਧੀਆਂ ਦਾ ਉਹ ਪਾਤਰ ਬਣ ਚੁੱਕਾ ਸੀ, ਰਿੱਧੀਆਂ ਸਿੱਧੀਆਂ ਉਹਦੇ ਕੋਲ। ਪਰ ਜਦੋਂ ਉਹਨੇ ਆਪਣਾ ਪ੍ਰਭਾਵ ਭਾਈ ਗੜੀਏ 'ਤੇ ਪਾਉਣ ਦਾ ਯਤਨ ਕੀਤਾ ਤਾਂ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਕੋਈ ਦੀਵਾਰ ਉਹਨੂੰ ਰੋਕ ਰਹੀ ਹੋ। ਸਕਿੰਟ ਵਿੱਚ ਬੰਦੇ ਨੂੰ ਵੱਸ ਵਿੱਚ ਕਰ ਲੈਂਦਾ ਸੀ, ਪਰ ਤਾਕਤ ਸੀ ਕੋਈ ਜਿਹੜੀ ਰੋਕ ਰਹੀ ਸੀ ਵਾਰ ਵਾਰ। ਉਹਨੇ ਕੁਝ ਕੁ ਦਿਨ ਭਾਈ ਸਾਹਿਬ ਜੀ ਦੇ ਨਾਲ ਸੰਗਤ ਕੀਤੀ ਅਤੇ ਪਤਾ ਲੱਗਾ ਵੀ ਮੂਲ ਮੰਤਰ ਅਤੇ ਗੁਰ ਮੰਤਰ ਦਾ ਬੜਾ ਅਭਿਆਸ ਰੱਖਦੇ ਸੀ ਭਾਈ ਗੜੀਆ। ਕੋਈ ਤਾਕਤ ਕੋਈ ਰਿੱਧੀ ਸਿੱਧੀ ਕੰਮ ਨਾ ਸਕੇ ਵੀ ਜੇ ਇਹ ਇੱਥੇ ਆ ਗਏ ਤਾਂ ਮੇਰਾ ਤਾਂ ਪ੍ਰਭਾਵ ਖਤਮ ਹੋ ਜਾਏਗਾ। ਪਰ ਬੜੇ ਨਿਰਲੇਪ ਗੁਰਸਿੱਖ ਭਾਈ ਗੜੀਆ ਜੀ, ਜਦੋਂ ਕੁਝ ਕੁ ਦਿਨ ਅਭਿਆਸ ਕਰਦਿਆਂ ਪਤਾ ਲੱਗ ਗਿਆ ਮੀਆਂ ਦੌਲਾ ਨੂੰ ਕਿ ਇਸ ਸਤਿਗੁਰੂ ਜੀ ਦੀ ਬਖਸ਼ਿਸ਼ ਨਾਲ ਭਰਿਆ ਹੋਇਆ ਗੁਰਸਿੱਖ ਨਾਮ ਇਹਦੇ ਅੰਦਰ ਵੱਸ ਚੁੱਕਾ। ਜਦੋਂ ਅਚਾਨਕ ਇੱਕ ਪਾਸੇ ਤੁਰੇ ਜਾਂਦਿਆਂ ਰਸਤੇ ਵਿੱਚ ਭਾਈ ਗੜੀਆ ਜੀ ਵੱਲ ਧਿਆਨ ਗਿਆ ਅਤੇ ਜੋੜਾ ਟੁੱਟਾ ਹੋਇਆ, ਜੋੜਾ ਟੁੱਟਿਆ ਅਤੇ ਉਹ ਟੁੱਟਿਆ ਹੋਣ ਕਰਕੇ ਨਾ ਜਿਹੜੀ ਮਿੱਟੀ ਸੀ ਉਹ ਡੁੱਡ ਕੇ ਪੈਰ ਭਾਵ ਲੱਤਾਂ 'ਤੇ ਥੱਲੇ ਪਿੰਜਣੀਆਂ 'ਤੇ ਪੈ ਰਹੀ ਸੀ ਅਤੇ ਉਹ ਮਿੱਟੀ ਨਾਲ ਲਿਬੜ ਰਹੀਆਂ ਹਨ ਲੱਤਾਂ। ਮੀਆਂ ਦੌਲਾ ਨੇ ਮਨ ਵਿੱਚ ਕਿਹਾ ਵੀ ਰਿੱਧੀਆਂ ਸਿੱਧੀਆਂ ਤਾਂ ਮੇਰੇ ਕੋਲ ਹੈ ਅਤੇ ਜੇ ਇਹ ਸਿੱਖ ਬੜਾ ਗਰੀਬੜਾ ਜਿਹਾ, ਬਾਣਾ ਵੀ ਸਾਦਾ ਅਤੇ ਜੁੱਤੀ ਵੀ ਟੁੱਟੀ ਪਾਈ ਹੋਈ ਅਤੇ ਜੇ ਇਹਦੀ ਤਾਂ ਮਹਿਮਾ ਬਹੁਤ ਵੱਡੀ, ਅਭਿਆਸੀ ਬੜਾ ਅਤੇ ਜੇ ਮੈਂ ਜੁੱਤੀ ਲੈ ਦਿਆਂ। ਅਤੇ ਜਦੋਂ ਰਿੱਧੀ ਸਿੱਧੀ ਦੀ ਵਰਤੋਂ ਕਰਨ ਲੱਗਾ ਅਤੇ ਉਸ ਵੇਲੇ ਭਾਈ ਗੜੀਏ ਨੇ ਅੰਤਰ ਜਾਮਤਾ ਸੀ ਅੰਦਰ ਇੱਕੋ ਸ਼ਬਦ ਕਿਹਾ, ਕਹਿਣ ਲੱਗੇ ਮੀਆਂ ਦੌਲਾ ਰੱਬ ਵਾਲੇ ਹੋ ਕੇ ਦੁਨਿਆਵੀ ਚੀਜ਼ਾਂ ਦੀ ਕਾਂਕਸ਼ਾ ਜਾਂ ਦੁਨਿਆਵੀ ਸਹੂਲਤਾਂ ਦੀ ਲਾਲਸਾ ਨਹੀਂ ਕਰੀ ਦੀ ਹੁੰਦੀ। ਕਹਿੰਦਾ ਜੀ ਮੈਂ ਤਾਂ ਸਿਰਫ ਇੱਛਾ ਮੇਰੀ ਵੀ ਤੁਹਾਨੂੰ ਜੋੜਾ ਲੈ ਦਿਆਂ। ਕਹਿੰਦੇ ਸੀ ਮੀਆਂ ਦੌਲਾ ਇਹ ਹੀ ਸ਼ਬਦ ਕਹਿੰਦਾ, ਕਹਿੰਦਾ ਵੀ ਮੈਂ ਜੁੱਤੀ ਤੁਹਾਨੂੰ ਲੈ ਕੇ ਦੇ ਦਿਆਂ, ਬਸ ਇਹੀ ਇੱਛਾ ਸੀ, ਹੋਰ ਨਹੀਂ ਕੋਈ ਗੱਲ।
ਉਹ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਦੇ ਘਰ ਵਿੱਚ ਕਮੀ ਨਹੀਂ। ਇਤਿਹਾਸ ਵਿੱਚ ਕਵੀ ਸੰਤੋਖ ਸਿੰਘ ਜੀ ਲਿਖਦੇ ਆ, ਜਦੋਂ ਭਾਈ ਸਾਹਿਬ ਦੇ ਚਰਨਾਂ ਵਾਲੇ ਪਾਸੇ ਨਿਗਾਹ ਮਾਰੀ, ਇਸ ਤਰ੍ਹਾਂ ਮਹਿਸੂਸ ਹੋਇਆ ਜਿਵੇਂ ਧਰਤੀ ਸੋਨੇ ਦੀ ਬਣ ਗਈ ਹੋ, ਜਿਵੇਂ ਸਾਰੀ ਧਰਤੀ ਜਿੱਥੇ ਉਹ ਖਲੋਤੇ ਸਨ ਜਿਵੇਂ ਸੋਨੇ ਦੀ ਕਿਸੇ ਡਲੀ 'ਤੇ ਖਲੋਤੇ ਹੋਣ, ਹੱਥ ਜੁੜ ਗਏ। ਅਤੇ ਉਸ ਵਕਤ ਇਹ ਸ਼ਬਦ ਵਰਤਿਆ ਸੀ ਮੀਆਂ ਦੌਲਾ ਨੇ, ਕਹਿਣ ਲੱਗਾ ਵੀ ਜੇ ਇੰਨੀ ਤਾਕਤ ਅਤੇ ਟੁੱਟੀ ਹੋਈ ਜੁੱਤੀ ਕਿਉਂ। ਅਤੇ ਉਸ ਵੇਲੇ ਭਾਈ ਗੜੀਆ ਜੀ ਨੇ ਕਿਹਾ ਸੀ ਕਿ ਜਿੱਦਣ ਬੰਦਗੀ ਹਿਰਦੇ ਵਿੱਚ ਵੱਸ ਗਈ ਫਿਰ ਸੰਸਾਰੀ ਇੱਛਾਵਾਂ ਖਤਮ ਹੋ ਜਾਂਦੀਆਂ। ਦੁਨੀਆਂ ਵਿੱਚ ਇੰਨੀ ਤਾਕਤ ਗੁਰੂ ਨੇ ਦਿੱਤੀ ਕਿ ਜੋ ਮਰਜ਼ੀ ਕਰ ਸਕਦੇ ਹਾਂ, ਪਰ ਕਰਤੇ ਪੁਰਖ ਦੇ ਭਾਣੇ ਵਿੱਚ ਰਹਿਣਾ ਸਾਨੂੰ ਬਾਣੀ ਨੇ ਸਿਖਾ ਦਿੱਤਾ, ਇਹ ਸਭ ਤੋਂ ਵੱਡੀ ਦਾਤ ਹੈ। ਗੁਰਮੁਖੋ, ਜਿੰਨੇ ਆਪਾਂ ਇੱਥੇ ਅਭਿਆਸ ਵਿੱਚ ਸਤਿਗੁਰੂ ਜੀ ਦੀ ਬਖਸ਼ਿਸ਼ ਲੈਣ ਵਾਸਤੇ ਬੈਠੇ ਹਾਂ ਨਾ, ਬਸ ਕਿਨਕਾ ਵਸਾਉਣ ਦੀ ਜੱਦੋਜਹਿਦ ਕਰ ਰਹੇ ਹਾਂ ਵੀ ਕਿਨਕਾ ਮਾਤਰ ਕਿਧਰੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਯਾਦ ਸਾਡੇ ਜੀਵਨ ਵਿੱਚ ਵੱਸ ਜਾਏ। ਅਤੇ ਸਤਿਗੁਰੂ ਸਾਹਿਬ ਜੀ ਨੇ ਕਿਹਾ ਜਿਹਦੇ ਅੰਦਰ ਫਿਰ ਵੱਸ ਗਈ ਪਰਵਾਹ ਨਹੀਂ, ਉਹਦੀ ਮਹਿਮਾ ਨੂੰ ਬਿਆਨ ਹੀ ਨਹੀਂ ਕੀਤਾ ਜਾ ਸਕਦਾ। ਇਸ ਕਰਕੇ ਫਿਰ ਉਦਾਹਰਨ ਦਿਆਂ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿੱਛੇ ਪਛਤਾਏ। ਮਹਾਰਾਜ ਜੀ ਨੇ ਤਾਂ ਇਹ ਵੀ ਕਿਹਾ, ਸਾਲਾਹੇ ਏਤੀ ਸੁਰਤ ਨਾ ਪਾਈਆ ਨਦੀਆ ਅਤੈ ਵਾਹ, ਪਵੈ ਸਮੁੰਦ ਨਾ ਜਾਣੀਐ ਸਮੁੰਦ ਸਾਹ ਸੁਲਤਾਨ, ਗਿਰਹਾ ਸੇਤੀ ਮਾਲ ਧਨ ਕੀੜੀ ਤੁਲਨਾ ਹੋਵਨੀ, ਜੇ ਤਿਸ ਮਨ ਹੋਣਾ ਵਿਸਰੈ। ਮਹਾਰਾਜ ਕਹਿਣ ਲੱਗੇ ਪਹਾੜ ਸੋਨੇ ਦੇ ਬਣ ਜਾਣ, ਧਨ ਮਾਲ ਰਾਜਿਆਂ ਮਹਾਰਾਜਿਆਂ ਵਾਂਗ ਹੋਵੇ, ਤਖਤਾਂ 'ਤੇ ਬੈਠਣ ਵਾਲਾ ਵੀ ਕੋ ਅਭਿਆਸੀ ਹੋਵੇ, ਏਡਾ ਕੋ ਰਾਜ ਧਨ ਮਾਲ ਹੋਵੇ, ਪਰ ਮਹਾਰਾਜ ਕਹਿਣ ਲੱਗੇ ਇਸ ਜੀਵਨ ਦੇ ਵਿੱਚ ਕਿਹੜੀ ਤੁਲਨਾ ਹੋਵਨੀ, ਜੇ ਤਿਸ ਮਨ ਹੋਣਾ ਵਿਸਰੈ, ਜਿਹਦੇ ਮਨ ਵਿੱਚੋਂ ਰੱਬ ਨਹੀਂ ਵਿਸਰਦਾ। ਮਹਾਰਾਜ ਕਹਿਣ ਲੱਗੇ ਧਨ ਮਾਲ ਸਾਰਾ ਕੁਝ ਕੀੜੀ ਦੇ ਤੁਲ ਵੀ ਨਹੀਂ ਉਹਨਾਂ ਦੇ ਸਨਮੁੱਖ। ਇਹ ਦਾਤ ਸਤਿਗੁਰੂ ਨੇ ਦਿੱਤੀ, ਸਤਿਗੁਰੂ ਕਿਰਪਾ ਕਰਨ, ਮਹਾਰਾਜ ਆਦਿ ਅੰਤ ਸਾਡੇ ਹਿਰਦੇ ਵਿੱਚ ਵਸਣ। ਫਿਰ ਬੇਨਤੀ ਕੀਤੀ ਵੀ ਆਪਾਂ ਕੇਵਲ ਅੱਜ ਅਖਰੀ ਅਰਥ ਕੀਤੇ, ਕੱਲ੍ਹ ਕੋਸ਼ਿਸ਼ ਕਰਾਂਗੇ ਇਹਨਾਂ ਦੇ ਫਿਰ ਅੰਤਰੀਵ ਅਰਥ ਕਰਨ ਦੀ ਇਹਨਾਂ ਪੰਕਤੀਆਂ ਦੇ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ ਕਿਰਪਾ ਕਰਨ, ਇੰਨੀ ਹਾਜ਼ਰੀ ਆਪ ਸਮੂਹ ਸਾਧ ਸੰਗਤ ਜੀ ਨੇ ਪ੍ਰਵਾਨ ਕਰਨੀ। ਸਤਿਗੁਰੂ ਦੀ ਅਤੇ ਗੁਰੂ ਕੀ ਸੰਗਤ ਹੋਈਆਂ ਬੇਅੰਤ ਭੁੱਲਾਂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ ਸਤਿਗੁਰੂ ਦੀ ਕਿਰਪਾ ਕਰਨ। ਆਓ ਅਗਲਾ ਜੋ ਸਮਾਗਮ ਦਾ ਵੇਰਵਾ ਹੈ, ਭਾਈ ਸਾਹਿਬ ਭਾਈ ਪ੍ਰਿਤਪਾਲ ਸਿੰਘ ਜੀ ਮੁੱਖ ਮੈਨੇਜਰ ਇਹਨਾਂ ਸਥਾਨਾਂ ਦੇ ਆਪ ਜੀ ਦੇ ਸਰਵਣ ਕਰਾਉਣਗੇ। ਸਤਿਗੁਰੂ ਕਿਰਪਾ ਕਰਨ, ਇੰਨੀ ਬੇਨਤੀ ਪ੍ਰਵਾਨ ਕਰੋ ਕਿਰਪਾ। ਆਓ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਕਥਾ ਵਿਚਾਰਾ ਸਰਵਨ ਕਰਾ ਸਨ ਸਤਿਕਾਰਯੋਗ ਗੁਰੂ ਘਰ ਦੇ ਹੈੱਡ ਗ੍ਰੰਥੀ ਸਾਹਿਬਾਨ ਗਿਆਨੀ ਰਵਿੰਦਰਪਾਲ ਸਿੰਘ ਜੀ ਮੰਜੀ ਸਾਹਿਬ ਵਾਲੇ, ਉਹ ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੀ ਕਥਾ ਵਿਚਾਰਾ ਸਰਵਨ ਕਰਾ ਸਨ। ਸੋ ਹੁਣ ਬੇਨਤੀ ਕਰਦੇ ਹਾਂ, ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦਾ ਹਜ਼ੂਰੀ ਰਾਗੀ ਜੱਥਾ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ, ਉਹ ਆਪ ਸੰਗਤਾਂ ਨੂੰ 7:20 ਤੱਕ ਗੁਰਬਾਣੀ ਦਾ ਕੀਰਤਨ ਸਰਵਣ ਕਰਾਉਣਗੇ ਜੀ। ਸਾਰੀਆਂ ਸੰਗਤਾਂ ਨੇ ਇਸੇ ਤਰ੍ਹਾਂ ਗੁਰੂ ਦਰਬਾਰਾਂ ਵਿੱਚ ਸੱਜੇ ਰਹਿਣ ਦੀ ਕਿਰਪਾਲਤਾ ਕਰਨੀ। ਸੋ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਬੁੱਧਵਾਰ ਤੋਂ ਲੈ ਕੇ ਐਤਵਾਰ ਤੱਕ ਸਤਿਕਾਰਯੋਗ ਪੰਥ ਦੇ ਮਹਾਨ ਵਿਦਵਾਨ ਨਿਰਮਲ ਸਿੰਘ ਜੀ ਨੂਰ, ਉਹਨਾਂ ਦਾ ਢਾਡੀ ਜੱਥਾ, ਉਹ ਆਪ ਸੰਗਤਾਂ ਨੂੰ ਢਾਡੀ ਵਾਰਾਂ ਗੁਰ ਇਤਿਹਾਸ ਸਰਵਣ ਕਰਾਇਆ ਕਰਨਗੇ। ਸਾਰੀਆਂ ਸੰਗਤਾਂ ਨੇ ਇਸੇ ਤਰ੍ਹਾਂ ਵੱਧ ਤੋਂ ਵੱਧ ਹਾਜ਼ਰੀ ਭਰ ਕੇ ਲਾਹਾ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ। ਆਓ ਬੜੇ ਪਿਆਰ ਸਤਿਕਾਰ ਦੇ ਨਾਲ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਠਾਕੁਰ ਤੁਮ ਪੈ ਅਰਦਾਸ, ਜੀਉ ਪਿੰਡ ਸਭ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮੈਂ ਕੋਈ ਨਾ ਜਾਣੈ, ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ।

ਸਚਿਆਰਿਆਂ ਦੀ ਕਮਾਈ ਦਾ ਅਤੇ ਅੰਤਰ ਕੀ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੀ ਤਸੀਸ ਦਿੱਤੇ, ਬੰਨ ਬੰਨ ਕਟਾਏ, ਖੋਪਰੀਆਂ ਲੁਹਾਈਆਂ, ਚਰਖੀਆਂ 'ਤੇ ਚੜ੍ਹੇ, ਆਰਿਆਂ ਨਾਲ ਚੁਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ

ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿਤ ਆਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ।

ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ ਸਭ ਸਿੱਖਣ ਕੋ।

ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲਾਂਗੇ ਵਾਹਿਗੁਰੂ ਨਾਮ ਜਹਾਜ਼ ਹੈ।

ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ ਦਰਸਨ ਪਰਸਿਆਇ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ।

0: ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਜੁਗ ਜੁਗ ਅਟਲ ਜਬਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਰੂਪ ਪਿਆਰੀ ਸਤਿਸੰਗ ਜੀ ਉਹ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੀ ਹੋ ਜੋ ਸੰਧਿਆ ਵੇਲੇ ਦੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਦੀ ਪਾਵਨ ਪਵਿੱਤਰ ਗੁਰਬਾਣੀ ਸਰਵਣ ਕਰਕੇ ਆਪਣੇ ਜੀਵਨ ਨੂੰ ਆਪਣੇ ਸਵਾਸਾਂ ਨੂੰ ਆਪ ਜੀ ਸਫਲਾਂ ਕਰ ਰਹੇ ਹੋ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਰਵਾ ਸੰਗਤਾਂ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨ। ਸਮੂਹ ਸੰਗਤਾਂ ਨੂੰ ਸਤਿਗੁਰੂ ਆਪਣੇ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਇਸ ਹਫ਼ਤੇ ਪਰਸੋਂ ਤੋਂ ਲੈ ਕੇ 20 ਤਰੀਕ ਤੋਂ ਲੈ ਕੇ 24 ਤਰੀਕ ਤੱਕ ਸਤਿਕਾਰਯੋਗ ਢਾਡੀ ਜਥਾ ਗਿਆਨੀ ਨਿਰਮਲ ਸਿੰਘ ਜੀ ਨੂਰ ਉਹ ਆਪ ਸੰਗਤਾਂ ਨੂੰ ਬੁੱਧਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਸ਼ਾਮ ਨੂੰ 7:15 ਤੋਂ ਲੈ ਕੇ 8 ਤੱਕ ਢਾਡੀ 12 ਗੁਰ ਇਤਿਹਾਸ ਸਰਵਣ ਕਰਾਇਆ ਕਰਨਗੇ ਅਤੇ 24 ਤਰੀਕ ਨੂੰ ਐਤਵਾਰ ਨੂੰ ਦੁਪਹਿਰ ਦੇ ਦੀਵਾਨ ਦੇ ਵਿੱਚ ਆਪ ਸੰਗਤਾਂ ਨੂੰ ਢਾਡੀ 12 ਗੁਰ ਇਤਿਹਾਸ ਸਰਵਣ ਕਰਾਉਣਗੇ। ਸਾਰੀਆਂ ਸੰਗਤਾਂ ਚਰਨਾਂ ਵਿੱਚ ਬੇਨਤੀ ਹੈ ਕਿ ਵੱਧ ਤੋਂ ਵੱਧ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀ ਭਰ ਕੇ ਲਾਹਾ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ। 22 ਤਰੀਕ ਨੂੰ ਸ਼ਹੀਦੀ ਸਾਕਾ ਪਾਉਂਟਾ ਸਾਹਿਬ ਇਹ ਦਿਹਾੜਾ ਮਨਾਇਆ ਜਾਵੇਗਾ। ਉਸ ਦਿਨ ਸਾਰੀਆਂ ਸੰਗਤਾਂ ਨੇ ਵੱਧ ਤੋਂ ਵੱਧ ਹਾਜ਼ਰੀ ਪਾਉਣ ਦੀ ਕਿਰਪਾਲਤਾ ਕਰਨੀ। ਆਈਆਂ ਹੋਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਬੁੱਲਾਂ ਚੁੱਕਾਂ ਦੀ ਖੇਮਾ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਸੋਹਿਲਾ ਰਾਗ ਗੌੜੀ ਦੇਵਕੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਵ ਰਹ ਸਿਰਜਣਹਾਰ ਤੁਮ ਗਾਵੋ ਮੇਰੇ ਨਿਰਭਾਉ ਕਾ ਸੋਹਿਲਾ ਹਾਂ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਓ ਨਿਤ ਨਿਤ ਜੀੜੇ ਸਮਾਲਿਅਨ ਦੇਖੈ ਗਾ ਦੇਵਨਹਾਰ ਤੇਰੇ ਦਾਨੈ ਕੀਮਤ ਨਾ ਪਵੈ ਤਿਸ ਦਾਤੇ ਗਵਨ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹ ਸੱਜਣ ਅਸੀ ਸੜੀਆਂ ਜੋ ਹੋਵੈ ਸਾਹਿਬ ਸਿਓ ਮੇਲ ਕਰ ਕਰ ਇਹੋ ਪਾਹੁਚਾ ਸਦੜ ਨਿਤ ਭਵਨ ਸਦਨ ਹਾਰਾ ਸਿਮਰੀਐ ਨਾਨਕ ਸੇ ਦੇ ਆਵਨ ਰਾਗ ਆਸਾ ਮਹੱਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੁਰ ਰਹਾਓ ਵਿਸਵੇ ਚਸਿਆਂ ਘੜੀਆਂ ਪਹਿਰਾਂ ਥਿਤੀ ਵਾਰੀ ਮਾਹ ਹੋਆ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲ ਆਣ ਲੋ ਪਵਨ ਚਬਰੋ ਕਰੇ ਸਗਲ ਬਿਨ ਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਪਵਖੰਡ ਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾਓ ਸਹਿ ਸਵ ਨੈਨ ਨਨ ਨੈਨ ਹੈ ਤੋਹੇ ਕਾਓ ਸਹਿ ਸਮੂਰਤ ਨਨਾ ਏਕ ਤੋਹੀ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿ ਸਭ ਗੰਧ ਇਵ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸਦੇ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤਿ ਸੁਭਾਵੈ ਸੋ ਆਰਤੀ ਹੋਏ ਹਰ ਚਰਨ ਕਵਨ ਮਕਰੰਦ ਲੁਭਤ ਮਨੋ

ਮਿਲ ਸਾਧੂ ਖੰਡ ਲਖੰਡਾ ਹੇ ਪੂਰਵ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੇ ਕਰ ਸਾਧੂ ਅੰਜਲੀ ਪੁਨ ਵੱਡਾ ਹੇ ਕਰ ਡੰਡੌਤ ਪੁਨ ਵੱਡਾ ਹੇ ਰਹਾ ਸਾਕਤ ਹਰ ਰਸ ਸਾਧਨਾ ਜਾਣੇ ਤਨੰਤਰ ਹੋਮੇ ਕੰਡਾ ਹੇ ਜਿਉਂ ਜਿਉਂ ਚਲਾ ਚਵੈ ਦੁਖ ਪਾਵੈ ਜਮ ਕਾਲ ਸਹਿ ਸਿਰ ਡੰਡਾ ਹੇ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਪਵ ਖੰਡਾ ਹੇ ਅਵਿਨਾਸੀ ਪੁਰਖ ਪਾ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਿਆਗੈ ਅਰਦਾਸ ਮਾਰੀ ਜੀਉ ਪਿੰਡ ਸਭ ਤੇਰਾ, ਵਾਹਿਗੁਰੂ ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾ ਉਹ ਨਾ ਜਾਣੈ ਮੇਰਾ ਵਾਹਿਗੁਰੂ। ਅਰਦਾਸ ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ, ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ ਰਾਏ, ਸ਼੍ਰੀ ਹਰਿ ਕ੍ਰਿਸ਼ਨ ਜੀ ਧਿਆਈਐ ਜਿਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਕਾਰਨਾ ਉਹਨੇ ਦਾਬੇ ਧਾਏ, ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਭੇ ਥਾਈਂ ਹੋਣਾ ਜੀ ਸਹਾਏ ਦਸਾਂ ਪਾਸ਼ਾ ਜੋਤ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਾੜਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਤਾਨੇ ਉੱਟਿਆਂ ਦੇ ਉੱਟ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀ ਦੇ ਚਰਨਾਂ ਕਮਲਾਂ ਵਿੱਚ ਅਰਦਾਸ ਜੋੜੇ ਬੇਨਤੀ ਹੈ। ਇਸ ਵੇਲੇ ਸੰਧਿਆ ਸਮੇਂ ਦੇ ਦੀਵਾਨਾਂ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਾਵਨ ਸਰੂਪਾਂ ਦੀ ਸੇਵਾ ਹੋਈ, ਨਾਲ ਨਾਲ ਸੋਹਿਲਾ ਸਾਹਿਬ ਦੇ ਬਾਣੀ ਜਾਪ ਹੋਏ, ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਜਾਣੇ ਅਣਜਾਣੇ ਬੇਨਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ। ਆਪ ਜੀ ਬਖਸ਼ਣਹਾਰ ਹੋ, ਬਖਸ਼ ਲੈਣਾ ਅੱਗੇ ਤੋਂ ਸਮੱਤ ਬਖਸ਼ਿਸ਼ ਕਰਕੇ ਆਪ ਜੀ ਨੇ ਆਪਣੀ ਸੇਵਾ ਆਪ ਹੀ ਲੈ ਲੈਣੀ। ਆਪ ਜੀ ਦੀ ਕਿਰਪਾ ਮੈਂ ਰਾਮ ਸਦਕਾ ਚਾਰ ਪਹਿਰ ਦਿਨ ਆਇਆ ਸੀ, ਸੁੱਖਾਂ ਨਾਲ ਬਤੀਤ ਹੋਇਆ ਹੈ, ਚਾਰ ਪਹਿਰ ਰਹਿਣ ਆਈ ਹੈ, ਪਾਣੀ ਅੰਦਰ ਬਤੀਤ ਕਰਾਉਣੇ, ਅੰਮ੍ਰਿਤ ਵੇਲੇ ਸਮੁੱਚੀਆਂ ਸੰਗਤਾਂ ਨੂੰ ਆਪਣੇ ਦਰਸ਼ਨਦਾਰ ਬਖਸ਼ਿਸ਼ ਕਰਕੇ ਨਿਹਾਲ ਕਰਨਾ। ਇਸ ਵੇਲੇ ਕਿਰਪਾ ਕਰੋ ਜੀ, ਪ੍ਰਕਾਸ਼ ਸਥਾਨਾਂ ਤੋਂ ਨਿੱਜ ਸਥਾਨਾਂ ਵੱਲ ਚਾਲੇ ਪਾਉਣ ਦੀ ਆਗਿਆ ਬਖਸ਼ਿਸ਼ ਕਰੋ, ਰਾਹ ਪਿੰਡੇ ਵਿੱਚ ਆਪਣਾ ਸਤਿਕਾਰ ਆਪ ਕਰਵਾ ਲੈਣਾ ਕਿਰਪਾ ਕਰਨੀ ਜੀ, ਅੰਗ ਸੰਸਾਈ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ, ਸਹੀ ਪਿਆਰੇ ਮਿਲੋ ਜਿਨ੍ਹਾਂ ਮਿਲਿਆ ਆਪ ਜੀ ਦੇ ਨਾਮ 'ਚ ਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ।

1604 ਵਿੱਚ ਪੰਚਮ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰੂ ਸਾਹਿਬਾਨਾਂ ਭਗਤਾਂ ਭੱਟਾਂ ਦੀ ਬਾਣੀ ਨੂੰ ਇਕੱਤਰ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੌਜੂਦਾ ਸਰੂਪ ਦਾ ਪਹਿਲਾ ਪ੍ਰਕਾਸ਼ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਅੰਦਰ ਕੀਤਾ ਔਰ ਮਹਾਨ ਗੁਰਸਿੱਖ ਬਾਬਾ ਬੁੱਢਾ ਜੀ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਦਾ ਪਹਿਲਾ ਗ੍ਰੰਥੀ ਥਾਪਿਆ ਔਰ ਉਸ ਦਿਨ ਤੋਂ ਹੀ ਸਿੱਖ ਕੌਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਹਰ ਸਾਲ ਬੜੇ ਚਾਵਾਂ ਅਤੇ ਖੇੜਿਆਂ ਦੇ ਨਾਲ ਮਨਾਉਂਦੀ ਆ ਰਹੀ ਹੈ। ਆਉਣ ਵਾਲੇ ਸਨ

ਸਾਹਿਬ ਭਾਈ ਦਵਿੰਦਰ ਸਿੰਘ ਜੀ ਸੋਢੀ, ਜਿੱਥੇ ਤੁਸੀਂ ਇੰਟਰਨੈਸ਼ਨਲ ਕੀਰਤਨ ਕੌਂਸਲ ਦੇ ਕੀਰਤਨੀਆਂ ਪਾਸੋਂ ਆਨੰਦ ਮਾਣਿਆ ਹੈ, ਉਹ ਵੀ ਇਸ ਸੋਸਾਇਟੀ ਦੇ ਖਜ਼ਾਨਚੀ ਹਨ ਅਤੇ ਬੜੇ ਪਿਆਰ ਦੇ ਨਾਲ ਕੀਰਤਨ ਕਰ ਰਹੇ ਹਨ। ਸ਼ੁਕਰਾਨੇ ਦਾ ਕਾਰਜ ਆਇਆ ਸਗਲਾ ਰਾਸ। ਸੱਚਮੁੱਚ ਜੇ ਕੋਈ ਮਨ ਜੋੜ ਕੇ ਅੱਜ ਕੀਰਤਨ ਸੁਣ ਲਵੇਗਾ, ਗੁਰੂ ਉਹਦੇ ਸਾਰੇ ਹੀ ਕਾਰਜ ਸਿੱਧ ਕਰੇਗਾ। ਆਓ ਸਰਵਨ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਏ ਸ੍ਰੀ ਮੁਕਬਾਕ ਮਹੱਲਾ ਪੰਜਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦਿ।

संग सगल विधारी पस पंखी बिरख स्थावर बहुविध जोन परम।

0: ਵਾਹਿਗੁਰੂ ਜੀ। ਉਦਮ ਕਰ ਲਾਗੇ ਬੋ ਪਾਤੀ, ਵਿਚਰੇ ਅਨਕ ਸਾਸਤ ਬੋ ਖਟੁਆ, ਭਸਮ ਲਗਾਏ ਤੀਰਥ ਬੋ ਪ੍ਰਮਤੇ, ਸੂਖਮ ਦੇ ਬੰਦੇ ਬੋ ਜਟੁਆ। ਬਿਨ ਹਰ ਭਜਨ ਸਗਲ ਦੁੱਖ ਪਾਵਤ, ਜੋ ਪ੍ਰੇਮ ਬੜਾਏ ਸੂਤ ਕੇ ਹਟੁਆ। ਪੂਜਾ ਚੱਕਰ ਕਰਤ ਸੋਮ ਪਾਕਾ, ਅਨਕ ਭਾਂਤ ਥਾਟੇ ਕਰ ਥਟੁਆ। ਬਿਨ ਹਰ ਭਜਨ ਸਗਲ ਦੁੱਖ ਪਾਵਤ, ਜੋ ਪ੍ਰੇਮ ਬੜਾਏ ਸੂਤ ਕੇ ਹਟੁਆ। ਪੂਜਾ ਚੱਕਰ ਕਰਤ ਸੋਮ ਪਾਕਾ, ਅਨਕ ਭਾਂਤ ਥਾਟੇ ਕਰ ਥਟੁਆ।
1: ਗੁਰੂ ਜੀ, ਅਜੈ ਗੰਗ ਜਲ ਅਟਲ, ਸਿੱਖ ਸੰਗਤ ਸਭ ਨਾਵੈ, ਨਿਤ ਪੁਰਾਣ ਬਾਚੀਐ, ਵੇਦ ਬ੍ਰਹਮਾ ਮੁਖ ਗਾਵੈ। ਅਜੈ ਚਵਰ ਸਿਰ ਟੁਲੈ, ਨਾਮ ਅੰਮ੍ਰਿਤ ਮੁਖ ਲਿਓ, ਗੁਰ ਅਰਜਨ ਸਿਰ ਛਤਰ, ਆਪ ਪਰਮੇਸ਼ਰ ਦਿਓ। ਮਿਲ ਨਾਨਕ ਅੰਗਦ ਅਮਰ ਗੁਰ, ਗੁਰ ਰਾਮਦਾਸ ਹਰ ਪੈ ਗਯੋ, ਹਰ ਬੰਸ ਜਗਤ ਜਸ ਸੰਚਰਿਓ, ਸੋ ਕਵਨ ਕਹੈ ਸ੍ਰੀ ਗੁਰ ਮੋਯੋ। ਮਿਲ ਨਾਨਕ ਅੰਗਦ ਅਮਰ ਗੁਰ, ਗੁਰ ਰਾਮਦਾਸ ਹਰ ਪੈ ਗਯੋ, ਹਰ ਬੰਸ ਜਗਤ

ਕਾਲ ਜਨਮ ਜਨਮ ਦੀ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਏਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆ

ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ

ਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਆ ਹੈ। ਮੈਂ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਗਾਵੈ ਕੋ ਤਾਣ ਹੋਵੈ ਕਿਸੈ ਤਾਣ, ਗਾਵੈ ਕੋ ਗੁਣ ਵਡਿਆਈ ਆਚਾਰ, ਗਾਵੈ ਕੋ ਸਾਜ ਕਰੇ ਤਨ ਖੇਹੇ, ਗਾਵੈ ਕੋ ਜਾਪੈ ਦਿਸੈ ਦੂਰ।

0: ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ
1: ਸੁਣਿਆ
0: ਪੜ ਪੜ ਪਾਵਹਿ ਮਾਨ ਸੁਣਿਆ।

0: ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ
1: ਨਾਸ਼,
0: ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ,
1: ਐਸਾ ਨਾਮ ਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ,
0: ਮੰਨੈ ਸੁਰਤ ਹੋਵੇ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ।

ਸੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰਤ ਲੈ ਕਵਣ ਜੋਰ ਇਹ ਲੇਖਾ ਲਿਖ ਜਾਣੇ ਕੋਏ।

0: ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹੇ ਉਦਾਸ, ਅਸੰਖ ਸੂਰ ਮੋਹ ਭਖ ਸਾਰ, ਅਸੰਖ ਮੋਨ ਲਿਵਲਾਏ ਤਾਰ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲਵੜ ਹੱਤਿਆ ਕਮਾਹੇ,
1: ਪਾਪੀ ਪਾਪ ਕਰ ਜਾਏ, ਅਸੰਖ
0: ਅਸੰਖ ਮਲੇਸ਼ ਮਲ ਭਖ ਖਾਹੇ, ਅਸੰਖ ਨਿੰਦਕ ਸਿਰ ਕਰਹਿ ਭਾਰ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ।
1: ਅਸੰਖ
0: ਕਹੇ ਸਿਰ ਭਾਰ ਹੋਏ, ਅਖਰੀ ਨਾਮ

0: ਪਾਣੀ ਧੋਤੈ ਉਤਰ ਸੁਖੇ ਹਰਿਯ ਮਤ ਪਾਪਾ ਕੈ ਸੰਗ ਉਹ ਧੁਪੈ ਨਾਵੈ ਕੈ ਰੰਗ
1: ਪਾਪੀ ਆਖ ਨਾਹੀ ਕਰ ਕਰ ਕਰਨਾ ਲਿਖ ਲੈ ਜਾਓ
0: ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵੋ ਜਾਹੋ
1: ਤਪ ਦਾਨ ਜੇ ਕੋ ਪਾਵੇ ਤਿਲਕਾ ਮਨ
0: ਸੁਣਿਆ ਮਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਓ
1: ਸਭ ਗੁਣ ਤੇਰੇ ਮਨਾਹੀ ਕੋਏ ਬਿੰਦੁ ਕੀਤੇ ਭਗਤ ਨਾ ਹੋਏ
0: ਸਵਸਥ ਆਥ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਓ
1: ਕਵਨ ਸੇਲਾ ਵਕਤ ਕਵਨ ਕਵਨ ਤਿਤ ਕਵਨ ਵਾਰ
0: ਕਵਨ ਸੇ ਰੁਤੀ ਮਾਹੁ ਕਵਨ ਜਿਤ ਹੋਆ ਆਕਾਰ
1: ਵੇਲਾ ਪਾਇਆ ਪੰਡਿਤ ਜੇ ਹੋਵੇ ਲੇਖ ਪੁਰਾਨ
0: ਵਕਤ ਨਾ ਪਾਇਓ ਕਾ ਦੀਆ ਜੇ ਲਿਖਣ ਲੇਖ ਕੁਰਾਨ
1: ਜਿਤ ਹਾਰ ਨਾ ਜੋਗੀ ਜਾਣੈ ਰੁਕਤ ਮਾ ਨਾ ਕੋਈ
0: ਜਾ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੈ ਸੋਈ
1: ਜੇਕਰ ਆਖਾ ਕਿਸਾ ਲਾਈ ਕਿਉਂ ਇੰਨੀ ਕਿਵ ਜਾਣਾ
0: ਨਾਨਕ ਆਖਣ ਸਭ ਕੋ ਆਖੈ ਇੱਕ ਦੋ ਇੱਕ ਸਿਆਣਾ
1: ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾਤਾ ਹੋਵੇ
0: ਨਾਨਕ ਜੇ ਕੋ ਆਪੋ ਜਾਣੈ ਅੱਗੇ ਗਿਆ ਨਾ ਸੋਹੈ
1: ਪਾਤਾਲਾ ਪਾਤਾਲਾ ਕਾ ਕਸਾ ਰਾਸ
0: ਓੜਕ ਓੜਕ ਭਲ ਥੱਕੇ ਵੇਦ ਕਹਿਣ ਇੱਕ ਵਾਰ।

0: ਸੁਮੰਦ ਸਾ ਸੁਲਤਾਨ ਗਿਰਹਾ ਸੇਤੀ ਮਾਲ ਧਨ ਅੰਤ ਨ ਸਿਫਤੀ ਕਹਿਣ ਨਾ ਅੰਤ ਅੰਤ ਨ ਕਰਨੈ ਦੇਣ ਨਾ ਅੰਤ
1: ਅੰਤ
0: ਨ ਜਾਪੈ ਕੀਤਾ ਆਕਾਰ ਅੰਤ ਨ ਜਾਪੈ ਪਾਰਾ।

0: ਆਖੇ ਗੋਪੀ ਤੈ ਗੋਵਿੰਦ,
1: ਆਖੇ ਈਸ਼ਰ ਆਖੇ ਸਿੱਧ, ਆਖੇ ਕੀਤੇ ਕੀਤੇ ਬੁੱਧ,
0: ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰ ਮੁਨ ਜਨ ਸੇਵ,
1: ਕੀਤੇ ਆਖੇ ਆਖਣ ਪਾਏ, ਕੀਤੇ ਕਹਿ ਕੇ ਉਤਰ ਜਾਏ,
0: ਕੀਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੈ ਕੇ ਕੇ,
1: ਜੇਵਰ ਭਾਵੇ ਤੇਵਰ ਹੋਏ, ਨਾਨਕ ਜਾਣੇ ਸੱਚਾ ਸੋਏ,
0: ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਵਾਰ ਗਾਵਾਰ,
1: ਸੁਧਰ ਕੇ ਸੋ ਕਰਕੇ ਅਜਿਤ ਮੈਂ ਸੰਭਾਲੇ,
0: ਬਾਜੀ ਨਾਦ ਅਨੇਕ ਅਸੰਖ ਕੀਤੇ ਵਾਵਣ ਹਾਰੇ,
1: ਕੀਤੇ ਰਾਗ ਬੜੀ ਸੁਖੇਨ, ਕੀਤੇ ਗਾਵਣ ਹਾਰੇ,
0: ਗਾਵੇ ਤੁਹਨੂੰ ਪਾਉਣ ਪਾਣੀ ਬੈ ਸੰਤਰ, ਗਾਵੇ ਰਾਜਾ ਧਰਮ ਦੁਆਰੇ,
1: ਗਾਵੇ ਚਿਤ ਗੁਪਤ ਲਿਖ ਜਾਣੇ, ਲਿਖ ਲਿਖ ਕਰਮ ਵਿਚਾਰੇ,
0: ਗਾਵੇ ਈਸ਼ਰ ਬ੍ਰਹਮਾ ਦੇਵੀ ਸੋਹਨ ਸਦਾ ਸਵਾਰੇ,
1: ਗਾਵੇ ਇੰਦਰ ਆਸਨ ਬੈਠੇ ਦੇਵ ਤਿਆ ਦਨਾਲੇ,
0: ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ,
1: ਗਾਵੇ ਜਤੀ ਸਤੀ ਸੰਤੋਖੀ, ਗਾਵੇ ਵੀਰ ਕਰਾਰੇ,
0: ਗਾਵਨ ਪੰਡਿਤ ਪੜਨ ਰਖੀ ਸਰ ਜੁਗ ਜੁਗ ਵੇਦਾ ਨਾਲੇ,
1: ਮਨਮੋਹਨ ਸੁਖ ਮਚ ਪਿਆਲੇ,
0: ਗਾਵਨ ਰਤਨੋ ਪਾਏ ਤੇਰੇ ਅੜਸਠ ਤੀਰਥ ਨਾਲੇ।

0: ਹੈ ਪੀ ਹੋਸੀ ਜਾਇ ਨਾ ਜਾਸੀ ਰਚਨਾ ਜਿਨ ਰਚਾਈ
1: ਰੰਗੀ ਰੰਗੀ ਬਾਤੀ ਕਰਤਾ ਜਿਨਸੀ ਮਾਇਆ ਜਿਨ ਉਪਾਈ
0: ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਸੋ ਪਾਤ ਸਾਹੂ ਸਾਹਪਤ ਸਾਹਿਬ ਨਾਨਕ ਰਹਿਣ ਰਜਾਈ
1: ਮੁੰਦਾ ਸੰਤੋਖ ਸਰਮ ਪਚੋਲੀ ਕਾਨਕੀ ਕਰੇ ਬਿਭੂਤ
0: ਚਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ

0: ਆਖਣ
1: ਜੋਰ ਚੁਪੈ ਨਹਿ ਜੋਰ, ਜੋਰ ਨਾ ਮੰਗਣ ਦੇਣ ਨਾ ਜੋਰ,
0: ਜੋਰ ਨਾ ਜੀਵਨ ਮੰਨੈ ਜੋਰ, ਜੋਰ ਨਾ ਰਾਜ ਮਾਨ ਮਨਸੋਰ,
1: ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ।

0: ਨਿਸ਼ਾਨ।
1: ਕੱਚ ਪਕਾਈ ਉਥੇ ਪਾਏ, ਨਾਨਕ ਗਇਆ ਜਾਪੈ ਜਾਏ।
0: ਧਰਮ ਖੰਡ ਕਾਇਓ ਧਰਮ ਗਿਆਨ ਖੰਡ ਕਾ ਆਖੋ ਕਰਮ।
1: ਕੀਤੇ ਪਵਨ ਪਾਣੀ ਵੈ ਸੰਤਰ, ਕੀਤੇ ਕਾਰ ਮਹੇਸ਼।
0: ਕੀਤੇ ਬ੍ਰਹਮ ਕਾਰ ਕਰੀਐ ਰੂਪ ਰੰਗ ਕੇ ਮੇਸ਼।
1: ਕੀਤੀਆ ਕਰਮ ਭੂਮੀ

0: ਕੀਤੀਆ ਖਾਣੀ ਕੀਤੀਆ ਬਾਣੀ ਕੀਤੇ ਪਾਤ
1: ਨਿਰਿੰਦਰ
0: ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿਥੇ ਨਾਦ ਵਿਨੋਦ ਕੋਟ ਆਨੰਦ ਕਾਕੀਆ ਗੱਲਾਂ ਕਥੀਆ ਨਾ ਜਾਹੇ ਜੇ ਕੋ ਕਹਿ ਪਿਛੈ ਪਛੁਤਾਏ
1: ਕਰੀਏ ਸੁਰਾ ਸੁਰਾ ਕੀ ਸੁਧ।

0: ਬੈਠੇ ਭਗਤ ਵਸਹਿ ਕੇ ਲੋਕ ਰਹਿ ਆਨੰਦ ਸੱਚਾ ਮਨ ਸੋਏ।
1: ਸਚਖੰਡ ਸੇ ਨਿਰੰਕਾਰ ਕਰ ਕਰ ਵੇਖੇ ਨਦਰ ਨਿਹਾਲ।
0: ਜਿਥੇ ਖੰਡ ਮੰਡਲ ਵਰਭੰਡ ਜੇ ਕੋ ਕਥੈ ਤਾਂ ਅੰਤ ਨਾ ਅੰਤ।
1: ਜਿਥੇ ਲੋ ਲੋ ਆਕਾਰ ਜਿਵ ਜਿਵ ਹੁਕਮ ਤੇ ਤੁਕਾਰ।

0: ਮੱਥੇ ਕਵਨ ਕਰ ਨਾਮ ਬਰਨਤ ਸਮਤ
1: ਭੁਜੰਗ ਪ੍ਰਿਆ ਛੰਦ ਨਮਸਤੰਗ ਕਾਲੇ ਨਮਸਤੰਗ ਕਿਰਪਾਲੇ
0: ਨਮਸਤੰਗ ਰੂਪੇ ਨਮਸਤੰਗ ਰੂਪੇ
1: ਨਮਸਤੰਗ ਪੇਕੇ ਨਮਸਤੰਗ ਲੇਕੇ
0: ਨਮਸਤੰਗ ਕਾਏ ਨਮਸਤੰਗ ਜਾਏ
1: ਨਮਸਤੰਗ ਗੰਜੇ ਨਮਸਤੰਗ ਪੰਜੇ
0: ਨਮਸਤੰਗ ਨਾਮੇ ਨਮਸਤੰਗ ਠਾਮੇ
1: ਨਮਸਤੰਗ ਕਰਮੰ ਨਮਸਤੰਗ ਧਰਮੰ
0: ਨਮਸਤੰਗ ਨਾਮੰ ਨਮਸਤੰਗ ਦਾਮੰ
1: ਨਮਸਤੰਗ ਜੀਤੇ ਨਮਸਤੰਗ ਪੀਤੇ
0: ਨਮਸਤੰਗ ਬਾਏ ਨਮਸਤੰਗ ਡਾਏ
1: ਨਮਸਤੰਗ ਨੀਲੇ ਨਮਸਤੰਗ ਨਾਦੇ
0: ਨਮਸਤੰਗ ਸ਼ੇਤੇ ਨਮਸਤੰਗ ਗਾਦੇ
1: ਨਮਸਤੰਗ ਗੰਜੇ ਨਮਸਤੰਗ ਪੰਜੇ
0: ਨਮਸਤੰਗ ਉਦਾਰੇ ਨਮਸਤੰਗ ਪਾਰੇ
1: ਨਮਸਤੰਗ ਸੁਏਕ ਨਮਸਤੰਗ ਨੇਕ
0: ਨਮਸਤੰਗ ਅਭੂਤੇ ਨਮਸਤੰਗ ਜੁਪੇ
1: ਨਮਸਤੰਗ ਨਿਕਰਮੇ ਨਮਸਤੰਗ ਨਿਪਰਮੇ
0: ਨਮਸਤੰਗ ਨਿਦੇਸੇ ਨਮਸਤੰਗ ਨਿਪੇਸੇ
1: ਨਮਸਤੰਗ ਨਾਮੇ ਨਮਸਤੰਗ ਨਿਕਾਮੇ
0: ਨਮਸਤੰਗ ਨਿਦਾਤੇ ਨਮਸਤੰਗ ਨਿਕਾਤੇ
1: ਨਮਸਤੰਗ ਨਿਦੂਤੇ ਨਮਸਤੰਗ ਪੂਤੇ
0: ਨਮਸਤੰਗ ਹਲੋਕੇ ਨਮਸਤੰਗ ਸੋਕੇ
1: ਨਮਸਤੰਗ ਨਿਰਤਾਪੇ ਨਮਸਤੰਗ ਤਾਪੇ
0: ਨਮਸਤੰਗ ਤ੍ਰਿਮਾਨੇ ਨਮਸਤੰਗ ਨਿਦਾਨੇ
1: ਨਮਸਤੰਗ ਕਾਏ ਨਮਸਤੰਗ ਬਾਹੇ
0: ਨਮਸਤੰਗ ਤਿਬਰਗੇ ਨਮਸਤੰਗ ਸਰਗੇ
1: ਨਮਸਤੰਗ ਪ੍ਰਭੋਗੇ ਨਮਸਤੰਗ ਸੁਜੋਗੇ
0: ਨਮਸਤੰਗ ਅਰੰਗੇ ਨਮਸਤੰਗ ਅਭੰਗੇ
1: ਨਮਸਤੰਗ ਗਮੇ ਨਮਸਤਸਤਰਮੇ
0: ਨਮਸਤੰਗ ਜਲਾਸ਼ਰੇ ਨਮਸਤੰਗ ਨਿਰਾਸ਼ਰੇ
1: ਨਮਸਤੰਗ ਜਾਤੇ ਨਮਸਤੰਗ ਪਾਤੇ
0: ਨਮਸਤੰਗ ਅਮਜਬੇ ਨਮਸਤਸਤਜਬੇ
1: ਅਦੇ ਸੰਗ ਅਦੇਸੇ ਨਮਸਤੰਗ ਪੇਸੇ
0: ਨਮਸਤੰਗ ਨਿਰਦਾਮੇ ਨਮਸਤੰਗ ਨਿਰਵਾਮੇ

0: ਕਿਆ ਗੰਜ ਕਰਮੇ ਕੀਆ ਪੰਜ ਪਰਮੇ
1: ਕਿਆ ਬਿਜ ਲੋਕੇ ਕੇ ਆਦਿਤ ਸੋਕੇ
0: ਕਿਆ ਦੂਤ ਬਨਨੇ ਕੇ ਬੇਪੂਤ ਕਰਨੇ
1: ਕਿਆ ਰਾਜ ਪ੍ਰਭਾ ਹੈ ਕਿ ਧਰਮੰ ਤੁਜਾ ਹੈ
0: ਕਿਆ ਸੋਕ ਬਨਨੇ ਕੇ ਸਰਬਾ ਅਬਨਨੇ
1: ਕਿਆ ਚਤੁਰੰ ਕਰਤੀ ਹੈ ਕਿ ਸ਼ਤਰੰ ਛਤਰੀ ਹੈ
0: ਕਿਆ ਮਨ ਸਰੂਪੇ ਕੇ

0: ਨਮੋ ਬਿੰਦ ਬਿੰਦੇ ਨਮੋ ਬੀਜ ਬੀਜੇ
1: ਨਮੋ ਰਾਜ ਸਿੰਘ ਤਾਮ ਸਿੰਘ ਸਾਧ ਰੂਪੇ
0: ਨਮੋ ਪਰਮ ਤੰਤ ਅਤੰਤ ਤੰਤ ਸਰੂਪੇ
1: ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ
0: ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ
1: ਨਮੋ ਜੁਤ ਜੁਤੇ ਨਮੋ ਗਿਆਨ ਗਿਆਨੇ
0: ਨਮੋ ਪੋਜ ਪੋਜੇ ਨਮੋ ਪਾਨ ਪਾਨੇ
1: ਨਮੋ ਕਲਾ ਕਰਤਾ ਨਮੋ ਸਾਧ ਰੂਪੇ
0: ਨਮੋ ਇੰਦ ਇੰਦਰੇ ਅਨਾਦਨ ਬਿਪੂਤੇ।

0: ਛੰਦ
1: ਅਜੇ ਅਲੇ ਅਬੇ ਅਬੇ
0: ਅਭੂ ਅਜੂ ਅਨਾਜ ਅਕਾਸ
1: ਅਗੰਜ ਅਪੰਜ ਅਲਖ ਅਪਖ
0: ਅਕਾਲ ਦਿਆਲ ਅਲੇਖ ਅਪੇਖ
1: ਅਨਾਮ ਅਕਾਮ ਅਗਾ ਅਡਾ
0: ਨਾਥੇ ਪਰਮਾਤੇ ਅਜੂਨੀ ਅਮੋਨੀ
1: ਨ ਰਾਗੇ ਨ ਰੰਗੇ ਨ ਰੂਪੇ ਨ ਰੇਖੇ
0: ਅਕਰਮ ਨ ਭਰਮ ਨ ਗੰਜੇ ਅਲੇਖੇ
1: ਜੰਗ ਪ੍ਰਯਾਤ ਛੰਦ ਨਮਸਤੁਲ ਪਰਨਾਮੇ ਸਮਸਤੁਲ ਪਰਨਾ
0: ਸੇ ਸਮਸਤੁਲ ਨਿਵਾਸੇ
1: ਕਾਮਨ ਬੇਪੂਤੇ ਸਮਸਤੁਲ ਸਰੂਪੇ
0: ਕਰਮਨ ਪ੍ਰਣਾਸੀ ਸੁਧਰਮਨ ਬੇਪੂਤੇ
1: ਸਦਾ ਸਚ ਸਚਦਾਨੰਦ ਸਤਰਨ ਪਰਨਾਸੀ ਕਰੀ ਮੁਲਕ
0: ਨਿੰਦਾ ਸਮਸਤੁਲ ਨਿਵਾਸੀ
1: ਅਜਾਇ ਬੇਪੂਤੇ ਗਜਾਇ ਕਨੀ ਮੇ
0: ਹਰਿਯੰ ਕਰਿਯੰ ਕਰੀ ਮੁਲ ਰਹੀ ਮੈਂ
1: ਚਤਰ ਚੱਕਰ ਭੁਗਤੇ
0: ਸੁਭੰ ਸਰਵ

0: ਉਤੰਗ ਸੁਰੰਗ ਸਵਾਰੇ
1: ਰੰਗ ਰੰਗ ਸਕੂਲਤ ਪਾਉਣ ਕੇ ਗਾਉਣ ਕੋ ਜਾਤ ਨਿਵਾਰੇ
0: ਪਾਰੀ ਪੂਜਾਨ ਕੇ ਪੂਪ ਪਲੀ ਬਿਤ ਨਿਆਵਤ ਸੀਸ ਨਾ ਜਾਤ ਵਿਚਾਰੇ
1: ਭੈ ਤੋ ਕਹਾ।

0: ਬਾਤੇ ਗਿਆਨ ਕੇ ਮਾਨ ਮਲਈਆ,
1: ਗਾਰੀ ਗਰਾਨ ਕੋ ਤੋਰਨ ਹਾਰ, ਸੋ ਬਾਤਨ ਹੀ ਚਕਰ ਚਾਰ ਲਵਈਆ,
0: ਸਾਹਿਬ ਸ਼੍ਰੀ ਸਾਹਿਬ ਕੋ ਸਰਮਾਇਕ ਜਾਚ ਕਨ ਏਕ ਸੋ ਏਕ ਦਵਈਆ,
1: ਦਾਨਵ ਦੇਵ ਫਨਿੰਦ ਨਿਸਾਚਰ, ਭੂਤ ਭਵਿਕ ਪਵਾਨ ਜਪੈਂਗੇ,
0: ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੇਂਗੇ,
1: ਪੁਨ ਪ੍ਰਤਾਪਨ ਬਾਟ ਜੈਤ, ਤੁਨ ਪਾਪਨ ਕੇ ਬੋ ਪੁੰਜ ਕਪੈਂਗੇ,
0: ਸਾਧ ਸਮੂਹ ਪ੍ਰਸੰਨ ਪਿਆ ਜਗ ਸਤਰ ਸਵੇ ਅਬ ਲੋਕ ਜਪੈਂਗੇ,
1: ਮਾਨਵ ਇੰਦਰ ਗਜਿੰਦਰ ਨਰਾਗ ਤਪ, ਜੋਨ ਤ੍ਰਿਲੋਕ ਕੋ ਰਾਜ ਕਰੇਂਗੇ,
0: ਕੋਟ ਸਨਾਨ ਗਜਾਰ ਗਜਾਨ ਅਨੇਕ ਸੋ ਅੰਬਰ ਸਾਜ ਭਰੇਂਗੇ,
1: ਬ੍ਰਹਮ ਮਹੇਸਰ ਬਿਸਨ ਸਚੀ ਪਤ, ਅੰਤ ਫਸੇ ਜਮ

काहू लै पाहन पूंज तरियो, सिर काहू लै लिंग गड़े लटकायो।

0: ਬਸ ਕਾਤੇ ਸੀ ਕੋ ਮਾਰੀ ਸਕਲ ਪਜਾਜਨ ਆਪ ਸਵਾਰੀ
1: ਸਿਵਕਨ ਕੋ ਸਿਰ ਗੁਣ ਸੁਖ ਦਿਓ ਸਜਣ ਕੋ ਬਲ ਮੋਹਬਤ ਕੀਓ
0: ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ
1: ਸੀਤੀ ਤੇ ਕੁੰਚਰ ਅਸੂਲਾ ਸਭ ਪਰ ਕਿਰਪਾ ਦਿਸ ਕਰ ਫੁੱਲਾ
0: ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ
1: ਏਕ ਏਕ ਕੀ ਪੀਰ ਪਛਾਣੇ ਕਟ ਕਟ ਕੇ ਪਟ ਪਟ ਕੀ ਜਾਣੇ।

0: ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮੇਲਾ ਦੀ ਜਾਨੰਦ ਗੰਗਾ ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਿਗੁਰ ਮੈਂ ਪਾਇਆ
1: ਸਤਿਗੁਰ ਤਾਂ ਪਾਇਆ ਸਹਿ ਸੇਤੀ ਮਨ ਵਜੀਆਂ ਵਾਧਾਈਆਂ
0: ਰਾਗ ਵਚਨ ਬਾਬਾ ਪ੍ਰਿਆ ਸਭ ਤੋਂ ਗਾ ਬਣਾਇਆ
1: ਸਭ ਤੋਂ ਤਾਂ ਗਾਵੋ ਹਰੀ ਕੇ ਰਾਮ ਮਨ ਜਿਨੀ ਵਸਾਇਆ
0: ਕਹਿ ਨਾਨਕ ਅਨੰਦ ਹੋਆ ਸਤਿਗੁਰ ਮੈਂ ਪਾਇਆ
1: ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ
0: ਰਾਹੋ ਤਨ ਮਨ ਮੇਰਿਆ ਦੁੱਖ ਸਭ ਸੰਨਾ
1: ਅੰਗੀਕਾਰ ਉਹ ਕਰੇ ਤੇਰਾ ਘਰ ਸਭ ਸਵਾਰਨਾ।

0: ਤਨ ਮਨ ਧਨ ਸਭ ਸੋਮ ਗੁਰ ਕੋ ਹੁਕਮ ਮੰਨਿਐ ਪਾਈਐ
1: ਹੁਕਮ ਮੰਨਿਓ ਗੁਰੂ ਕੇ ਰਾਹ ਗਾਵੋ ਸੱਚੀ ਬਾਣੀ
0: ਕਹਿ ਨਾਨਕ ਸੁਣੋ ਸੰਤੋ ਕਥਿਓ ਕਥ ਕਹਾਣੀ
1: ਏ ਮਨ ਚੰਚਲਾ ਚਤੁਰਾਈ

0: ਦਾਨ ਕੀਤਾ ਤਿਸੇ ਮਿਟੋ ਜਿਨ ਮੋਹ ਮਿੱਠਾ ਲਾਇਆ।
1: ਕਹਿ ਨਾਨਕ ਮਨ ਚੰਚਲ ਚਿਤਰਾਈ ਕਿਨੇ ਨਾ ਪਾਇਆ।
0: ਏ ਮਨ ਪਿਆਰਿਆ ਤੂੰ ਸਦਾ ਸੱਚ ਸਮਾਲੇ। ਸਤਿਗੁਰੂ ਕਾ ਉਪਦੇਸ਼।

0: ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ।
1: ਸੁਨਣ ਮੁੰਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ,
0: ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ।
1: ਜੀ ਜਨ ਸਭ ਤੋਂ ਦੁਪਾਏ ਇੱਕ ਵੇਗ ਪਰਸਨ ਆਇਆ,
0: ਲਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ।
1: ਕਹੇ ਨਾਨਕ ਜਿਸ ਨੂੰ ਆਪ ਟੁੱਟਾ ਤੇ ਅੰਮ੍ਰਿਤ ਗੁਰ ਤੇ ਪਾਇਆ।
0: ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ ਵਿਖਮ ਮਾਰਗ ਚੱਲਣਾ।
1: ਲਭ ਲੋਭ ਅਹੰਕਾਰ ਤਾਂ ਜਿਸ ਨਾ ਬਹੁਤ ਨਾਹੀ ਬੋਲਣਾ,
0: ਕਲਿਓ ਤਿੱਖੀ ਬਾਲੋ ਨਿੱਕੀ ਏਤ ਮਾਰਗ ਜਾਣਾ।
1: ਗੁਰ ਪ੍ਰਸਾਦੀ ਜਿਨੇ ਆਪ ਤਜਿਆ ਹਰ ਵਾਸਨਾ ਸਮਾਣੀ,
0: ਕਹੇ ਨਾਨਕ ਚਾਲ ਭਗਤਾਂ ਜੁਗ ਹੋ।

0: ਪਵਿੱਤ ਮਾਤਾ ਪਿਤਾ ਕੁਟੁੰਬ ਸਹਿਲ ਸਿਉ ਪਵਿੱਤ ਸੰਗਤ ਸਵਾਈਆ
1: ਕਹਿ ਦੇ ਪਵਿੱਤ ਸੁਣ ਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ
0: ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ
1: ਕਰਮੀ ਸਹਿਜ ਨਾ ਉਪਜੇ ਵਿਰ ਸਹਿਜੇ ਸਹਿਸਾ ਨਾ ਜਾਏ
0: ਨਾ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ
1: ਸਹਿਸੇ ਜਿਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ
0: ਮਨ ਧੋਵੋ ਸ਼ਬਦ ਲਾਗੋ ਹਰ ਸਿਉ ਰਹੋ ਚਿਤ ਲਾਏ
1: ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੇ ਸਹਿਸਾ ਵਜਾਏ
0: ਜਿਉ ਮੈਲੇ ਬਾਹਰੋਂ ਨਿਰਮਲ ਬਾਹਰੋਂ

0: ਨਾਨਕ ਸੋ ਤਤ ਪਾਏ
1: ਜਿਸ ਨੂੰ ਅੰਨ ਦੇ ਨਾਲੇ ਬੁਲਾਗੇ ਜਾਗਤ ਰਹਿਣ ਵਿਮਾਨੀ ਮਾਤਾ ਕੇ ਉਦਰ ਮੈਂ ਪ੍ਰਿਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਏ
0: ਮਨੋ ਕਿਉਂ ਵਿਸਾਰੀਆ ਏ ਵਡਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ
1: ਉਸ ਨੂੰ ਕਹਿ ਪੋ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੇ
0: ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਏ
1: ਕਹਿ ਨਾਨਕ ਏ ਵਡਦਾਤਾ ਸੋ ਕਿਉਂ ਮਨੋ ਵਿਸਾਰੀਏ
0: ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ
1: ਮਾਇਆ ਅਗਨ ਅਬੇਕੋ ਜੇ ਹੀ ਕਰਤੇ ਖੇਲ ਰਚਾਇਆ
0: ਜਾਂ ਤਿਸ ਭਾਣਾ ਤਾਂ ਜੰਮਿਆ ਪਰਵਾਰ ਭਲਾ ਪਾਇਆ
1: ਲਿਵ ਚੁੜਕੀ ਲਗੀ ਤ੍ਰਿਸਨਾ ਮਾਇਆ ਅਮਰ ਵਰਤਾਇਆ
0: ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ
1: ਕਹਿ ਨਾਨਕ ਗੁਰ ਪ੍ਰਸਾਦੀ ਜਿਨਾ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ
0: ਹਰ ਆਪ ਮੁਲਕ ਹੈ ਮੁੱਲ ਨਾ ਪਾਇਆ ਜਾਏ
1: ਮੁੱਲ ਨਾ ਪਾਇਆ ਜਾਏ ਕਿਸੇ ਵਿਟੋ ਰਹੇ ਲੋਕ ਮਿਲ ਲਾਏ
0: ਐਸਾ ਸਤਿਗੁਰ ਜੇ ਮਿਲੈ ਤਿਸ ਨੂੰ ਸਿਰ ਸੋਪਿਆ ਵਿੱਚੋਂ ਆਪ ਜਾਏ
1: ਜਿਸ ਦਾ ਜਿਉ ਤਿਸ ਮਿਲ ਰਹੇ ਹਰ ਵਸੇ ਮਨ ਆਏ
0: ਹਰ ਆਪ ਮੁਲਕ ਹੈ ਭਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ
2: ਹਰ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਨੀ
0: ਹਰ ਹਰ ਨਿਤ ਜਪਿਓ ਜੀਓ ਲਾਹਾ ਘਟਿਓ ਦਿਹਾੜੀ

0: ਹੀ ਤੁਝ ਵਿੱਚ ਤਾਂ ਤੂੰ ਜਗ ਮੈਂ ਆਇਆ।
1: ਹਰਿ ਆਪੇ ਮਾਤਾ ਆਪੇ ਪਿਤਾ, ਜਿਨ ਜੀਉ ਪਾਏ ਜਗਤ ਦਿਖਾਇਆ।
0: ਗੁਰ ਪ੍ਰਸਾਦੀ ਬੂਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ।
1: ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ।
0: ਮਨ ਚਾਉ ਪਿਆ ਪ੍ਰਭਾਗਮ ਸੁਣਿਆ, ਹਰ ਮੰਗਲ ਗਾਓ ਸਖੀ ਨੇ ਗ੍ਰਹਿ ਮੰਦਰ ਬਣਿਆ।
1: ਹਰ ਗਾਓ ਮੰਗਲ ਨਿਤ ਸਖੀ ਹੈ, ਸੋਗ ਦੁੱਖ ਨਾ ਵਿਆਪੇ।
0: ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਬਿਰਜਾ ਪਏ।

0: ਰਚਨ ਰਚਿਆ ਸੋ ਹਰ ਮਨ ਨਾ ਵਸਾਇਆ,
1: ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ,
0: ਕਹਿ ਨਾਨਕ ਇਹੋ ਸਰੀਰ ਪ੍ਰਮਾਣ ਹੋਆ ਜਿਨ ਸਤਿਗੁਰ ਸਿਹੋ ਚਿੱਤ ਲਾਇਆ,
1: ਇਹ ਨੇਤਰੋ ਮੇਰਿਓ ਹਰ ਤੁਮੇ ਜੋ ਤਰੀ ਹਰ ਬਿਨ ਅਵਨ ਦੇਖੋ ਕੋਈ,
0: ਹਰ ਬਿਨ ਅਵਨ ਦੇਖੋ ਕੋਈ ਨਜ਼ਰੀ ਹਰ ਨਿਹਾਲਿਆ।

0: ਸਾਚੇ ਘਰ ਗਾਵੋ।
1: ਗਾਵੋ ਤਾਂ ਸੁਹੇਲਾ ਘਰ ਸਾਚੇ ਜਿੱਥੇ ਸਦਾ ਸੱਚ ਧਿਆਵੇ।
0: ਸੱਚੋ ਧਿਆਵੇ ਜਾਂ ਦੁੱਧ ਭਾਵੇ ਗੁਰਮੁਖ ਜਨਾ ਬੁਝਾਵੇ।
1: ਇਹ ਸੱਚ ਸਭਨਾਂ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵੇ। ਕਹਿ ਨਾਨਕ ਸੱਚ ਸੋ

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ
1: ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਪ ਪ੍ਰਸਾਦ ਚੌਪਈ ਪ੍ਰਣਵੋ ਆਦ ਇੱਕ ਅੰਕਾਰਾ ਜਲ ਥਲ ਮਈਲ ਕੀਓ ਪਸਾਰਾ
2: ਆਦ ਪ੍ਰਗਟ ਬਗਤਨ ਮਾਸੀ ਲੋਕ ਚਤਰ ਦਾ ਸੋਤ ਪ੍ਰਕਾਸ਼ੀ
1: ਅਸਤ ਕੀਟ ਕੇ ਬੀ ਸਮਾਨਾ ਰਾਵ ਰੰਗ ਜੈ ਇੱਕ ਸਰ ਜਾਨਾ
0: ਅਦੇ ਵਲ ਪੁਰਖਵ ਗਾਮੀ ਸਭ ਕਟ ਕਟ ਕੇ ਅੰਤਰ ਜਾਮੀ
1: ਅਲਖ ਰੂਪ ਪਛੇ ਅਨ ਪੇਖਾ ਰਾਵ ਰੰਗ ਜੈ ਰੂਪ ਨਾ ਰੇਖਾ
0: ਪਰਨ ਚੇਹਨ ਸਭ ਹੂਤੇ ਨਿਆਰਾ ਆਦ ਪੁਰਖ ਦੇਵ ਕਾਰਾ
1: ਪਰਨ ਚੇ ਜੇ ਜਾਤ ਨ ਪਾਤਾ ਸਤਰ ਮਿੱਤਰ ਜੈ ਤਾਤ ਨ ਮਾਤਾ
0: ਸਭ ਤੇ ਦੂਰ ਸਭੰਤੇ ਨੇਰਾ ਜਲ ਥਲ ਮਈਲ ਜਾਏ ਬਸੇਰਾ
1: ਅਨਾਹਤ ਬਾਣੀ ਚਰਨ ਸੰਜੇ ਬਸਤ ਭਵਾਨੀ
0: ਬ੍ਰਹਮਾ ਵਿਸ਼ਨ ਅੰਤ ਨਹੀਂ ਪਾਇਓ ਨਿਤਰ ਬਤਾਇਓ
1: ਪਿੰਦਰ ਪਿੰਦਰ ਬਣਾਏ ਬ੍ਰਹਮਾ ਰੁਦਰ ਪਾਏ ਖਪਾਏ
0: ਦੇਵ ਚਤੁਰ
2: ਆਪ ਹੀ ਬੀਚ ਮਿਲਾਇਓ
1: ਫਨਿੰਦ ਪਾਰਾ ਗੰਧਰਵ ਜਚ ਰਛੇ ਸੁਪਚਾਰਾ
0: ਭੂਤ ਭਵਿਕ ਭਵਾਨ ਕਹਾਣੀ ਘੜ ਘੜ ਕੇ ਪੜ ਪੜ ਕੀ ਜਾਨੀ
1: ਜੇ ਜਾਤ ਨ ਪਾਤਾ ਏਕ ਰੰਗ ਕਾ ਹੂ ਨਹੀਂ ਰਾਤਾ
0: ਸਰਬ ਜੋਤ ਕੇ ਬੀਜ ਸਮਾਨਾ ਸਭ ਸਰਬ ਠੋਰ ਪਹਿਚਾਨਾ
1: ਤਨ ਕਾਲ ਸਰੂਪਾ ਅਲਖ ਪੁਰਖ ਅਵਗਤ ਅਵਧੂਤਾ
0: ਜਾਤ ਪਾਤ ਜੇ ਚੇਨ ਬਰਨਾ ਅਵਗਤ ਦੇ ਅਛੇ ਪਰਨਾ ਸਭ ਕੋ ਕਾਲ ਸਭਨ ਕੋ ਕਰਤਾ ਰੋਗ ਸੋਗ ਦੋਖਨ ਕੋ ਹਰਤਾ ਇਕ ਚਿਤ ਜੇ ਇਕ ਛਿਨ ਧਿਆਇਓ ਕਾਲ ਫਾਸ ਕੇ ਬੀਚ ਨਾਇ
2: ਸਭ ਕੋ ਕਾਲ ਸਭਨ ਕੋ ਕਰਤਾ
1: ਰੋਗ ਸੋਗ ਦੋਖਨ ਕੋ ਹਰਤਾ
2: ਇਕ ਚਿਤ ਜੇ ਇਕ ਛਿਨ ਧਿਆਇਓ
0: ਕਾਲ ਫਾਸ ਕੇ ਬੀਚ ਨਾਇਓ
2: ਵਾਹਿਗੁਰੂ ਜੀ ਕਾ
1: ਖਾਲਸਾ
2: ਵਾਹਿਗੁਰੂ
0: ਜੀ ਕੀ ਫਤਿਹ।
2: ਬਸੰਤ ਕੀ ਬਾਰ ਮਹਲ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਕਾ ਨਾਮ ਧਿਆਇ ਕੈ ਹੋ ਹਰਿਆ ਭਾਈ
1: ਕਰਮ ਲਿਖਣ ਤੇ ਪਾਈ ਐ ਰੁੱਤ ਸੁਹਾਈ
2: ਵਣ ਤ੍ਰਿਣ ਤ੍ਰੈ ਭਵਨ ਮੋਲਿਆ ਅੰਮ੍ਰਿਤ ਫਲ ਪਾਈ
1: ਸਾਧੂ ਸੁਖ ਉਪਜੈ ਲਖੀ ਸਾਚਾਈ
2: ਨਾਨਕ ਸਿਮਰਾ ਏਕ ਨਾਮ ਫਿਰ ਬੋੜ ਨਾ ਤਾਈ
1: ਪੰਜੇ ਵਦੇ ਮਹਾਬਲੀ।

0: ਸੱਚ ਪੂਰੇ ਗੁਰ ਉਪਦੇਸਿਆ
1: ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੁਹਛੰਦਾ ਮੈਨੂੰ।

0: ਸਵਈਆ ਹੇ ਰਵ ਹੇ ਸੱਸ ਹੇ ਕਰੁਣਾ ਨਿਤ ਮੇਰੀ ਅਭੈ ਬਿਨਤੀ ਸੁਣ ਲੀਜੈ।
1: ਪੂਰਨ ਮੰਗ ਦੋ ਤੁਮ ਤੇ ਕਚਾ ਦੋ ਜਿਤਮੈ ਸੋਈ ਕੀ ਜੈ।
0: ਸ਼ਸਤਰਨ ਸੁਅਤ ਹੀ ਰਣ ਭੀਤਰ ਜੂਜ ਮਰੈ ਕਹਿ ਸਾਚ ਪਤੀਜੈ।
1: ਕਿਰਪਾ ਕਰ ਸਿਆਮੀਜੈ
0: ਇਹ ਸਿਵਾਵਰ ਮੋਹੇ ਹੈ ਇਹ ਸਭ ਕੁਰ ਸਭ ਕਰ
1: ਸ਼ੁਭ ਕਰ ਬਣਤੇ ਕਬੂ ਨਾ
0: ਡਰੋ ਹਰ ਸੋ ਜਬ ਜਾਇ ਲਰੋ ਨਿਸ਼ਚੈ ਕਰ ਆਪਣੀ ਜੀਤ ਕਰ ਹਰ ਸਿੱਖ ਹੋ ਆਪਣੇ ਹੀ ਮਨ ਕੋ ਇਹ ਲਾਲਚ ਹੋ ਗੋ ਚਰੋ ਲੰਗਾਲ ਕਿਉ ਤੀਰਨ ਮੈਂ ਕਰ ਦੋ।

0: ਸਤਿ ਉੱਚ ਦਾਤਾ ਦਰਬਾਰ ਸਗਲ ਭਗਤ
1: ਜਾਟਾ ਨਾਮ ਧਾਰ ਜਾਕੀ ਸੋਭਾ ਕਟ ਕਟ ਬਣੀ
2: ਜਿਸ
1: ਸਿਮਰਤ ਹੋਤ ਸੂਕੇ ਹਰੇ ਜਿਸ ਸਿਮਰਤ ਦੂਬਤ ਪਹਾਂਤਰੇ।

0: ਛੂਟੇ ਹਮਨੇ ਗੁਣ ਲਹਿ ਉਬਾਰੀ
1: ਸਤਿਪਕ ਸਿੰਧ ਸਦਾ ਮਿਹਰਬਾਨਾ
0: ਸਭਨਾ ਦੇ ਅਧਾਰੀ ਨਾਨਕ ਦਾਸ ਸੰਤ ਪਾਛੇ ਪਰਿਓ ਰਾਖ ਲਿਓ ਇਹ ਬਾਰੀ ਸਤਿਪਕ ਸਿੰਧ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕਰ ਤੂੰ ਅਰਦਾਸ,
1: ਜਿਉ ਪਿੰਡ ਸਭ ਤੂੰ ਮਾਤ ਪਿਤਾ ਹਮ ਬਾਰਿਕ ਤੇ, ਤੁਮਰੀ ਕਿਰਪਾ ਮੈਂ ਕੋਈ ਨਾ ਜਾਣੈ, ਤੁਮਰਾ ਉੱਚੇ ਤੇ ਉੱਚਾ ਭਗਵੰਤ, ਸਗਲ ਸਮਗਰੀ ਤੁਮਰੈ ਸੂਤਰ ਧਾਰੀ, ਤੁਮ ਤੇ

ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੀਆਂ 'ਤੇ ਚੜ੍ਹੇ, ਆਰਿਆਂ ਨਾਲ ਚੁਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਤਰਕੇ, ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿਤ ਆਵੈ ਚਿਤ ਆਵਨ ਕਾ ਸਦਕਾ, ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਖਿਆ ਰਿਆਇਤ। ਦੇਖ ਦੇਖ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ,

ਘਰੋਂ ਗੁਰਸਿੱਖੀ ਸਿਦਕ ਭਰੋਸਾ, ਨਾਮ ਦਾਨ ਇਸ਼ਨਾਨ ਬਖਸ਼ਨਾਮ, ਸ਼ੁਭ ਮਨੋ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ, ਕੜਾ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚਾ ਹੈ, ਰਾਜ ਕਰੇਗਾ ਖਾਲਸਾ। ਖੁਆਰ ਹੋਏ ਸਭ ਮਿਲਾਂਗੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਹਵਾਇਆ ਦੂਰੋਂ ਹੁਣ ਚੱਲ ਕੇ ਮੈਂ ਤੱਕੀ ਤੋ ਸਰਣਾਏ ਜੀਓ ਮੈਂ ਆਸਾ ਰੱਖੀ ਚਿੱਤ ਮੈਂ

ਏਹੋ ਲਾਇ ਪ੍ਰੀਤਮ ਆਪਣੈ ਤਨ ਮਨ ਹੋਏ ਨਿਹਾਲ ਜਾ ਗੁਰਦੇਖਾ ਸਾਹਮਣੈ ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਇ ਦਰਸਨ ਪਰਸਿਆਇ ਗੁਰੂ ਕੈ ਜਨਮ ਮਰਨ ਦੁਖ

ਸੱਜਣ ਸੱਚਾ ਪਾਤਸ਼ਾਹੋ ਸਿਰਸਾ ਹਾਂਦੈ, ਜਿਸ ਪਾਸ ਬੈਠਿਆ ਸੋਹੀ ਐ ਸਭਨਾ ਦਾ ਵਿਸਾਹ। ਸਤਨਾਮ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧਨਾਸਰੀ ਮਹੱਲਾ ਪੰਜਵਾਂ ਘਰ ਬਾਰਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬੰਦਨਾ ਹਰ ਬੰਦਨਾ ਗੁਣ ਗਾਵੋ ਹੋ ਗੋਪਾਲ ਰਾਏ ਰਹਾਉ ਵੱਡੇ ਭਾਗ ਭੇਟੇ ਗੁਰਦੇਵਾ ਕੋਟ ਪ੍ਰਾਧ ਮਿਟੇ ਹਰ ਸੇਵਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਅਪਾਰ ਕਿਰਪਾ ਸਦਕਾ ਅੱਜ ਦਾ ਜੋ ਮੁੱਖ ਵਾਕ ਧਨਾਸਰੀ ਰਾਗ ਵਿੱਚ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 683 ਪਰ ਸੁਸ਼ੋਭਿਤ ਹੈ। ਸਤਿਗੁਰੂ ਸਾਹਿਬ ਜੀ ਕਿਰਪਾ ਕਰਨ ਜਿੰਨੇ ਵੀ ਨੇਮੀ ਅਤੇ ਪ੍ਰੇਮੀ ਸਤਸੰਗੀ ਜਨ ਅੰਮ੍ਰਿਤ ਵੇਲੇ ਹਾਜ਼ਰੀਆਂ ਭਰ ਰਹੇ ਹਨ, ਆਪ ਸਾਰਿਆਂ ਨੂੰ ਜੀਓ ਆਇਆ। ਸਤਿਗੁਰੂ ਨੇਮ ਅਤੇ ਪ੍ਰੇਮ ਦੇ ਵਿੱਚ ਆਪਣੇ ਸਥਾਨਾਂ 'ਤੇ ਹਾਜ਼ਰੀਆਂ ਭਰਨ ਦੀ ਬਖਸ਼ਿਸ਼ ਸਾਡੇ 'ਤੇ ਕਰਦੇ ਰਹਿਣ। ਇੰਨੀਆਂ ਬੇਨਤੀਆਂ ਪ੍ਰਵਾਨ ਆਓ ਭਾਈ ਸਾਹਿਬ ਭਾਈ ਪ੍ਰੇਮ ਸਿੰਘ ਜੀ ਤਥਾ ਸਮੂਹ ਰਾਗੀ ਜਥੇ ਵੱਲੋਂ ਹਾਜ਼ਰੀ ਭਰੀ ਜਾਣੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਖਿਮਾ ਜੀ ਪਿਆਰ ਸਹਿਤ ਗੁਰੂ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਤੁਧਿਆ ਗਏ ਅਰਦਾਸ ਹਮਾਰੀ, ਜੀਓ ਪਿੰਡ ਸਭ ਤੇਰਾ ਵਾਹਿਗੁਰੂ।

ਬੋਲੋ ਜੀ ਵਾਹਿਗੁਰੂ। ਏਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ। ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨਾਉਣੇ ਦਿਆਵੈ ਧਾਏ, ਸਭ ਥਾਈ ਹੋਏ ਸਹਾਏ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ ਦੇਖ ਕੇ ਨਿਠ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਨ ਬੰਨ ਕਟਾਏ, ਖੋਪਰੀਆਂ ਲੁਹਾਈਆਂ, ਚਰਖੀਆਂ 'ਤੇ ਚੜ੍ਹੇ, ਆਰਿਆਂ ਨਾਲ ਚੁਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿਤ ਆਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ। ਦੇਖ ਦੇਖ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ। ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨ ਅਸਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟੱਲ, ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਹੀ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ, ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ, ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਸਾ ਜੀ ਦੇ ਵਾਰ ਦੇ ਭੋਗ ਜੀ ਕੀ ਅਰਦਾਸ, ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਪਾਠ ਜੀ ਕੀ ਅਰਦਾਸ, ਭੁੱਲ ਚੁੱਕ ਮਾਫ਼ ਕਰਨੀ ਅੱਗੇ ਤੋਂ ਸੁਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ, ਕੀਰਤਨ ਜਸ ਕਰਨ ਦੀ ਦਾਤ ਬਖਸ਼ਣੀ, ਦਾਰਾਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਦਾਨ ਬਖਸ਼ਣਾ, ਸਤਿਗੁਰੂ ਦੀ ਕਿਰਪਾਲਤਾ ਕਰਨੀ, ਆਪ ਜੀ ਦੇ ਹਜ਼ੂਰ, ਆਪ ਜੀ ਦੇ ਦਰਕਰ ਦੇ ਸੇਵਕ ਪਰਿਵਾਰ, ਸਰਦਾਰ ਅਸ਼ਵਿੰਦਰ ਸਿੰਘ, ਤਿਨ੍ਹਾਂ ਨੂੰ ਦੇਹ ਅਰੋਗਤਾ ਦੀ ਦਾਤ, ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ, ਸਤਿਗੁਰੂ ਜੀ ਪਰਿਵਾਰ ਹਾਜ਼ਰ ਹੈ,

ਸਾਸ ਪ੍ਰਤਪਾਲੇ ਵਾਲੀ ਕਿਰਪਾ ਕਰਨੀ ਸਤਿਗੁਰੂ ਕੜਾ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ। ਕਰੋ ਕਿਰਪਾ ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤ ਆਵੈ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲਾਂਗੇ ਖੁਆਰ ਹੋਏ ਸਭ ਮਿਲਾਂਗੇ। ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਨਿਰਭਉ ਨਾਮ ਜਪਹੋ ਹਰ ਰੰਗੇ ਪਰ ਧਨ ਦੋਖ ਕਿਛ ਪਾਪ ਨ ਫੇੜੇ ਜਮ ਜੰਦਾਰ ਨਾ ਆਵੈ ਨੇੜੇ ਤ੍ਰਿਸ

ਆਪ ਬੁਝਾਈ, ਨਾਨਕ ਉਦਰੇ ਪ੍ਰਭ ਸਰਣਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ಜಯ ಜಯ ಜಯ ಜಯ ಗೋ.